ਸਰਬ ਜੋਤ ਮਹਿੰਦਾ ਕੀ ਜੋਤ ਧਾ ਰਹੇ ਹੋ ਸੁਆਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕਹਿ ਹਿਰਦੈ ਸਭ ਧਰਮ ਸੰਜਨਾ ਸੁਣੇ

ਆਪ ਸਤ ਕੀਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕੰਕਾਰ ਅਨਕਲਾ ਲਖੀ ਨ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਪੇਖਣਹਾਰਾ ਸਗਲ ਸਮਗਰੀ ਜਾ ਕਾ ਤਨ ਆਪ ਪੰਜਾ ਸਾਪ ਹੀ ਸੁਣਾ

ਆਤਮਿਤ ਕਹੀਂ ਨਾ ਜਾਏ, ਦੂਸਰੋ ਤਾਂ ਸੋਝੀ ਪਾਏ। ਤਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਇ। ਓਹ ਧਨਵੰਤ ਕੁਲਵੰਤ ਪਤੀਵੰਤ, ਜੀਵਨ ਮੁਕਤ ਜਿਸਰਦੈ ਭਗਵੰਤ। ਧਨ ਧਨ ਧਨ ਜਨਮ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ।

ਨਾਨਕ ਪੂਰਾ ਪਾਇਆ ਪੂਰੇ ਕੇ ਗੁੰਗਾਓ ਅਸਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਕ ਸਾਧ ਸਾਧ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਨ

ਹਰ ਧਨ ਕੇ ਭਰ ਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ। ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਚਿਤ ਚਿਤ ਵਹੁ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ। ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ। ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਨ ਕਮਾਪਤ ਹੋਤ ਉਦਾਰ। ਆਪ ਤਰੈ ਲੋਕ ਕਹਿ ਨਿਸਤਾਰ ਸਭ ਸਫਲ ਜੀਵਨ ਸਫ

ਹਰ ਧਨ ਖਾਟ ਚਲੈ ਜਨ ਸੋਏ, ਨਾਨਕ ਜਿਸਹਿ ਪ੍ਰਾਪਤ ਹੋਏ। ਖੇਮ ਸਾਂਤ੍ਰਿਤ ਨਵਨਿਤ ਬੁੱਧ ਗਿਆਨ, ਸਰਵ ਤੈ ਸਿੱਧ ਵਿਦਿਆ, ਤਪ ਜੋਗ ਪ੍ਰਭ ਧਿਆਨ ਗਿਆਨ, ਸ੍ਰੇਸ਼ਟ ਉਤਮ ਇਸਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮੱਧ ਸਗਲ ਤੇ ਉਦਾਸ। ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇ ਤਾਏ, ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮਹਿਤਾ ਕੀ ਗਾਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ

ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ

ਕੋਈ ਨਾਮ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸਤਾ ਕੋ ਵਿਘਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ।

ਅਰਜਨ ਹਰ ਗੋਬਿੰਦ ਨੋ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ।

ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ

ਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਧੰਨ ਸਤਿਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਆਪਣੇ ਸੇਵਕ ਪਰਿਵਾਰਾਂ ਨੂੰ ਭਲੇ ਉੱਦਮ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਉੱਦਮ ਮਤ ਪ੍ਰਵੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਬਜਾਵੈ ਤੰਤੀ ਤਿਉਂ ਵਾਜੇ ਜੰਤ ਜਨਾਂ ਦੇ ਮਹਾਂਵਾਕ ਅਨੁਸਾਰ, ਆਪ ਜੀ ਦੇ ਸੇਵਕ ਪਰਿਵਾਰ ਸਮੂਹ ਬਿਰਕ ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਤਿਗੁਰੂ ਜੀ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਦੇ ਹੋਏ, ਗੁਰੂ ਗਰੀਬ ਨਿਵਾਜ ਪਿਤਾ ਜੀਓ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾ ਰਹੇ ਹਨ। ਸਤਿਗੁਰੂ ਜੀ ਕਿਰਪਾ ਕਰਨੀ, ਰਹਿਮਤ ਕਰਨੀ। ਸਤਿਗੁਰੂ ਜੀਓ ਵਿਰਕ ਪਰਿਵਾਰ ਦੀ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਨੀ, ਗੁਰੂ ਗਰੀਬ ਨਿਵਾਜ ਪਿਤਾ ਜੀ ਸੇਵਕ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸਦਾ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ, ਤੰਦਰੁਸਤੀ ਦੇਹ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਦੇ ਹੋਏ ਗੁਰੂ ਗਰੀਬ ਨਿਵਾਜ ਪਿਤਾ ਜੀ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸਦਾ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਰਹਿਣਾ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਕਿਰਪਾ ਕਰੋ, ਰਹਿਮਤ ਕਰੋ ਸਤਿਗੁਰੂ ਜੀ। ਬੰਦੀ ਸਿੰਘਾਂ ਦੀ ਰਿਹਾਈ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਕੇ ਸਤਿਗੁਰੂ ਜੀ ਸਮੂਹ ਖਾਲਸਾ ਪੰਥ ਦੀ ਚੜ੍ਹਦੀ ਕਲਾ ਪ੍ਰਦਾਨ ਕਰਨੀ। ਸਤਿਗੁਰੂ ਜੀ ਉਹ ਬੰਦੀ ਸਿੰਘਾਂ ਦੇ ਸਿਰ 'ਤੇ ਅਤੇ ਉਹਨਾਂ ਦੇ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਰਹਿਮਤਾਂ ਕਰਨੀਆਂ, ਬਖਸ਼ਿਸ਼ਾਂ ਕਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀ ਵਿਰਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ, ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪਤਮਾਨ ਸਤਿਕਾਰ ਬਖਸ਼ਣਾ। ਇਸੇ ਤਰ੍ਹਾਂ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ, ਸਰਦਾਰ ਪਰਮਜੀਤ ਸਿੰਘ ਜੀ ਬੈਂਸ, ਬੀਬੀ ਜਸਮਿੰਦਰ ਕੌਰ ਬੈਂਸ ਵੱਲੋਂ ਆਪਣੇ ਪੋਤਰੇ ਕਾਕਾ ਜੋਰਾਵਰ ਸਿੰਘ ਬੈਂਸ ਦੇ 16ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸਮੂਹ ਬੈਂਸ ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦਾ ਆਸਰਾ ਲੈਂਦੇ ਹੋਏ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਨਾਲ ਨਿਭਾਈ ਜਾ ਰਹੀ ਹੈ। ਸਤਿਗੁਰੂ ਜੀ ਕਿਰਪਾ ਕਰਨੀ, ਰਹਿਮਤ ਕਰਨੀ। ਸਮੂਹ ਬੈਂਸ ਪਰਿਵਾਰ ਵੱਲੋਂ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਦੇ ਹੋਏ ਸਤਿਗੁਰੂ ਜੀ ਬੱਚੇ ਕਾਕਾ ਜੋਰਾਵਰ ਸਿੰਘ ਬੈਂਸ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਰਹਿਮਤਾਂ ਕਰਨੀਆਂ, ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ, ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਉੱਚ ਵਿੱਦਿਆ ਦੇ ਦਾਨ, ਗੁਰਸਿੱਖੀ ਦੀ ਦਾਤ ਝੋਲੀ ਵਿੱਚ ਪਾਉਣੀ। ਸਤਿਗੁਰੂ ਰਹਿਮਤਾਂ ਕਰਨੀਆਂ ਜੀ। ਸੇਵਕ ਪਰਿਵਾਰ ਨੂੰ ਵੀ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸਤਿਗੁਰੂ ਜੀ ਸਦਾ ਆਪਣੀਆਂ ਬਖਸ਼ਿਸ਼ਾਂ ਨਾਲ ਨਿਵਾਜਣਾ, ਹਰ ਮੈਦਾਨੇ ਫਤਿਹ ਕਰਨੀ, ਅੰਗ ਸੰਗ ਸਹਾਈ ਹੋਣਾ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ ਜੀ। ਬੈਂਸ ਪਰਿਵਾਰ ਵੱਲੋਂ ਵੀ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ, ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪਤਮਾਨ ਸਤਿਕਾਰ ਬਖਸ਼ਣਾ। ਗੁਰੂ ਗਰੀਬ ਨਿਵਾਜ ਪਿਤਾ ਜੀਓ ਸਮੂਹ ਸੇਵਕ ਪਰਿਵਾਰਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਣੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸੇਵਕ ਪਰਿਵਾਰਾਂ ਅਤੇ ਸਮੂਹ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਦਰ ਪ੍ਰਵਾਨ ਕਰਨਾ, ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਣੀ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ,
ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀਆਂ ਅਸੀਸਾਂ ਬਖਸ਼ੋ, ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ, ਸੁੱਖ ਹੋਵੇ ਨਾਮ ਚਿਤਿਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ।

हमरी करो हाथ दै रक्षा, पूर्ण होए चित की इच्छा।

ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ

बेशुमार बेअंत स्वामी।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਬੈਠ ਕਰਕੇ ਬੜੇ ਪਿਆਰ ਅਤੇ ਸਤਿਕਾਰ ਸਹਿਤ ਸਤਿਗੁਰ ਜੀ ਦੀ ਪਾਵਨ ਬਾਣੀ ਸਰਵਣ ਕਰਕੇ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਬਣਾ ਰਹੇ ਹੋ। ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਅੱਜ ਸ਼ਾਮ ਦੇ ਦੀਵਾਨਾਂ ਵਿੱਚ ਗੁਰੂ ਚਰਨਾਂ ਦੇ ਨਾਲ ਜੁੜੇ ਹੋਏ ਸੇਵਾਦਾਰ ਸੇਵਕ ਪਰਿਵਾਰਾਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਵਿੱਚ ਸਮੂਹ ਵਿਰਕ ਪਰਿਵਾਰ ਵੱਲੋਂ ਸਤਿਗੁਰੂ ਜੀ ਦਾ ਜਿੱਥੇ ਸ਼ੁਕਰਾਨਾ ਕੀਤਾ ਜਾ ਰਿਹਾ ਹੈ, ਉੱਥੇ ਕੌਮ ਦੇ ਲਈ ਜੂਝਣ ਵਾਲੇ ਜੁਝਾਰੂ ਸਿੰਘਾਂ ਦੀ ਜੋ ਜੇਲ੍ਹਾਂ ਵਿੱਚ ਬੰਦ ਸਾਧ ਸੰਗਤ ਜੀ, ਤਿਨ੍ਹਾਂ ਦੀ ਰਿਹਾਈ ਵਾਸਤੇ ਅਰਦਾਸਾਂ ਬੇਨਤੀਆਂ ਕਰਵਾਉਂਦੇ ਹੋਏ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ, ਅਤੇ ਬੈਂਸ ਪਰਿਵਾਰ ਵੱਲੋਂ ਬੱਚੇ ਕਾਕਾ ਜ਼ੋਰਾਵਰ ਸਿੰਘ ਬੈਂਸ ਦੇ ਜਨਮਦਿਨ ਦੀ ਖੁਸ਼ੀ ਵਿੱਚ ਸੇਵਾ ਕੀਤੀ ਜਾ ਰਹੀ ਹੈ। ਦੋਹਾਂ ਪਰਿਵਾਰਾਂ ਦੇ ਸੱਦੇ ਪੱਤਰ 'ਤੇ ਆਪ ਸੰਗਤਾਂ ਪਹੁੰਚੇ ਹੋ, ਪਰਿਵਾਰਾਂ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਜੀ ਆਇਆਂ, ਪਿਆਰ ਸਹਿਤ ਸਾਧ ਸੰਗਤ ਜੀ ਆਓ ਗੁਰੂ ਚਰਨਾਂ ਨਾਲ ਜੁੜ ਕਰਕੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਗੁਰਮੁਖ ਪਿਆਰੇ ਰਾਗੀ ਜਥੇ ਪਾਸੋਂ ਬੜੇ ਅਦਬ ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਨਾਲ ਜੁੜ ਕਰਕੇ ਲਾਹੇ ਪ੍ਰਾਪਤ ਕਰੋ, ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਣੀ ਹੈ। ਉਸ ਤੋਂ ਉਪਰੰਤ ਸਾਧ ਸੰਗਤ ਜੀ ਪਰਿਵਾਰਾਂ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣਾ, ਕੋਈ ਵੀ ਲੰਗਰ ਛੱਕ ਤੋਂ ਬਗੈਰ ਨਾ ਜਾਵੇ। ਫਿਰ ਤੋਂ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਇੰਨੀ ਹਾਜ਼ਰੀ ਪ੍ਰਵਾਨ ਕਰਨੀ ਜੀ, ਕੀਰਤਨ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਹੈ ਜੀ। ਸੋ ਹੁਣ ਅਗਲਾ ਪ੍ਰੋਗਰਾਮ ਭਾਈ ਸਾਹਿਬ ਤੋਂ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਭਾਈ ਸਾਹਿਬ ਜੀ ਦਾ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਜਥੇ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ, ਸਾਂਝ ਕਰ ਰਹੇ ਹਨ। ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ, ਆਓ ਭਾਈ ਸਾਹਿਬ ਜੀ ਪਾਸੋਂ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਰੂਪ ਨ ਰੇਖ ਨ ਰੰਗ ਕਿਛੁ, ਤ੍ਰੈਗੁਣ ਤੇ ਪ੍ਰਭ ਭਿੰਨ, ਕਿਸੇ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਆਵੇਂ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਕਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਲੰਤ ਜਮ ਤ੍ਰਾਸ ਮਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੇ ਜਨ ਨਾਨਕ,

0: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਲਹਾਰੀ ਤਿੰਨਾ ਗੁਰ ਸਿੱਖਾ ਜਾਏ ਜਿੰਨਾ ਗੁਰ ਦਰਸ਼ਨ ਡਿੱਠਾ ਬਲਿਹਾਰੀ ਤਿੰਨਾ ਗੁਰ ਸਿੱਖਾਂ ਪੈਰੀ ਪੈ ਗੁਰ ਸਭਾ ਬਹਿਠਾ ਬਲਿਹਾਰੀ ਤਿੰਨਾ ਗੁਰ ਸਿੱਖਾਂ ਗੁਰਮਤਿ ਬੋਲ ਬੋਲ ਦੇ ਮਿੱਠਾ ਬਲਿਹਾਰੀ ਤਿੰਨਾ ਗੁਰ ਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ ਬਲਿਹਾਰੀ ਤਿੰਨਾ ਗੁਰ ਸਿੱਖਾਂ ਗੁਰ ਸੇਵਾ ਜਾਣਨ ਅਬਰਿੱਠਾ ਬਲਿਹਾਰੀ ਤਿੰਨਾ ਗੁਰ ਸਿੱਖਾਂ ਆਪ ਤਰੇ ਤਾਰੇਨ ਸਰਿੱਠਾ ਗੁਰਸਿੱਖ ਮਿਲਿਆ ਪਾਪ ਪਨਿੱਠਾ ਗੁਰਸਿੱਖ ਮਿਲਿਆ ਪਾਪ ਪਨਿੱਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਸਾਰੇ ਜੋ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਸੰਧਿਆ ਦੇ ਦੀਵਾਨਾਂ 'ਚ ਜੁੜ ਕੇ ਬੈਠੇ ਹਾਂ ਸੇਵਕ ਪਰਿਵਾਰਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਸ ਮਾਲਕ ਦਾ ਸ਼ੁਕਰਾਨਾ ਕਰਦੇ ਹੋਇਆਂ ਉਸ ਦੀ ਦਾਤਾਂ ਦਿੱਤੀਆਂ ਜੋ ਉਸਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਏ ਗਏ ਨੇ ਉਪਰੰਤ ਸ੍ਰੀ ਰਹਿਰਾਜ ਸਾਹਿਬ ਜੀ ਦੇ ਜਾਪ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ ਇਹ ਸਾਰਾ ਜੋ ਚੱਲ ਰਿਹਾ ਹੈ ਜੋ ਹੁਣ ਆਪਾਂ ਭਾਈ ਗੁਰਦਾਸ ਦੀਆਂ ਵਿਚਾਰਾਂ ਬਾਰਾਂ ਦੀਆਂ ਵਿਚਾਰਾਂ ਕਰਨੀਆਂ ਇਹਦਾ ਮਕਸਦ ਇੱਕੋ ਹੀ ਆ ਕਿ ਜਿਹੜਾ ਸਾਡਾ ਮਨ ਹੈ ਇਹਨੂੰ ਸੋਝੀ ਆ ਜਾਵੇ ਇਹਨੂੰ ਗਿਆਨ ਆ ਜਾਵੇ ਇਹ ਉਸ ਪ੍ਰਭੂ ਪਰਮੇਸ਼ਰ ਨਾਲ ਜੁੜ ਜਾਵੇ ਨਿਰੰਕਾਰ ਨਾਲ ਜੁੜ ਜਾਵੇ ਜਿੱਥੋਂ ਵਿਛੜਿਆ ਉਹਦੇ ਨਾਲ ਇਹਦਾ ਮਿਲਾਪ ਹੋ ਜਾਵੇ ਇਸ ਲਈ ਸਤ ਸੰਗਤ ਦੇ ਵਿੱਚ ਆ ਕੇ ਅਸੀਂ ਸੋਝੀ ਗਿਆਨ ਗੁਰੂ ਤੋਂ ਪ੍ਰਾਪਤ ਕਰਨਾ ਹੁੰਦਾ ਗਿਆਨ ਤੋਂ ਅੱਗੇ ਧਿਆਨ 'ਚ ਜਾਣਾ ਹੁੰਦਾ ਜੋ ਵੀ ਪਰਮੇਸ਼ੁਰ ਨੂੰ ਅੱਜ ਤੱਕ ਕਿਸੇ ਨੇ ਜਾਣਿਆ ਉਹ ਧਿਆਨ 'ਚ ਜਾਣਿਆ ਜੇ ਧਿਆਨ ਨਹੀਂ ਨਾ ਹੈਗਾ ਗਿਆਨ ਦੁਆਰਾ ਨਹੀਂ ਜਾਣਿਆ ਜਾ ਸਕਦਾ ਗਿਆਨ ਦੇ ਵਿੱਚ ਤੁਸੀਂ ਵਿਦਵਾਨ ਬਣ ਸਕਦੇ ਹੋ ਬਹੁਤ ਸਾਰੇ ਦੁਨੀਆਂ ਨੂੰ ਸਮਝਾ ਸਕਦੇ ਹੋ ਬਹੁਤ ਵਧੀਆ ਵਧੀਆ ਲਫ਼ਜ਼ ਬੋਲ ਸਕਦੇ ਹੋ ਦੁਨੀਆਂ ਨੂੰ ਸਮਝਾਉਣ ਲਈ ਪਰ ਤੁਹਾਡੇ ਧਿਆਨ ਦੇ ਵਿੱਚ ਉਹ ਪਰਮਾਤਮਾ ਨਹੀਂ ਆ ਸਕਦਾ ਨਹੀਂ ਜਾਣ ਸਕਦੇ ਤੁਸੀਂ ਉਸ ਕਰਤੇ ਪੁਰਖ ਨੂੰ ਅਤੇ ਗੁਰਬਾਣੀ 'ਚ ਫਿਰ ਜਿਨ੍ਹਾਂ ਨੇ ਜਾਣਿਆ ਉਹ ਸਾਨੂੰ ਸਮਝਾ ਰਹੇ ਨੇ ਕਿਵੇਂ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਉਹ ਕਹਿੰਦੇ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਜਿੰਨਾ ਚਿਰ ਅਸੀਂ ਉਸ ਪਰਮੇਸ਼ੁਰ ਦਾ ਧਿਆਨ ਨਹੀਂ ਧਰਦੇ ਓਨਾ ਚਿਰ ਅਸੀਂ ਉਸ ਨੂੰ ਜਾਣ ਹੀ ਨਹੀਂ ਸਕਦੇ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਜਿਨ੍ਹਾਂ ਨੇ ਜਾਣਿਆ ਉਹਨਾਂ ਨੂੰ ਗੁਰਮੁਖ ਕਹਿੰਦੇ ਨੇ ਇਕੱਥ ਇਕੱਥ ਕਹਿੰਦੇ ਨੇ ਜਿਹਨੂੰ ਕਥਿਆ ਨਹੀਂ ਜਾ ਸਕਦਾ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਨੂੰ ਪਾਇਆ ਜਾ ਸਕਦਾ ਕਹਾਣੀ ਉਹ ਤੋਂ ਕਿਵੇਂ ਅਸੀਂ ਵਿਛੜੇ ਅਤੇ ਕਿਵੇਂ ਮਿਲਣਾ ਇਹਨੂੰ ਕਹਾਣੀ ਕਹਿੰਦੇ ਨੇ ਇਹਨੂੰ ਸਾਖੀ ਵੀ ਕਹਿੰਦੇ ਨੇ ਗੁਰਬਾਣੀ 'ਚ ਇੱਕ ਤਾਂ ਹੁੰਦੀ ਹੈ ਸੰਸਾਰ ਦੀਆਂ ਸਾਖੀਆਂ ਇੱਕ ਹੁੰਦੀ ਹੈ ਸੱਚੀ ਸਾਖੀ ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹ ਸੱਚੀ ਸਾਖੀ ਹੈ ਜੋ ਗੁਰਮੁਖਾਂ ਨੇ ਇਹ ਸੰਸਾਰ ਨੂੰ ਦੇਖਿਆ ਸਾਰਾ ਕਿਵੇਂ ਇੱਕ ਤੋਂ ਪੈਦਾ ਹੋਇਆ ਕਿਵੇਂ ਇੱਕ 'ਚ ਲੀਨ ਹੋ ਰਿਹਾ ਇਹ ਖੇਲ ਕੀ ਹੈ ਉਹਨਾਂ ਨੇ ਸਾਨੂੰ ਫਿਰ ਇਹ ਸਾਖੀ ਦੇ ਰੂਪ 'ਚ ਸਮਝਾਇਆ ਹੋਇਆ ਜੋ ਉਹਨਾਂ ਨੇ ਦੇਖਿਆ ਜਾਗੇ ਅਤੇ ਸਾਡੇ ਮਨ ਨੂੰ ਕਹਿ ਰਹੇ ਤੁਸੀਂ ਜਾਗੋ ਤੁਹਾਨੂੰ ਵੀ ਦਿਸੇਗਾ ਗੁਰਬਾਣੀ 'ਚ ਫਰਮਾਨ ਕਰਦੇ ਨੇ ਸੰਤਨ ਕੀ ਸੁਣ ਸੱਚੀ ਸੱਚੀ ਸਾਖੀ ਜੋ ਬੋਲੇ ਸੋ ਪੇਖੀ ਆ ਗਿਆ ਇਹ ਸੱਚੀ ਸਿੱਖਿਆ ਸਾਡੇ ਮਨ ਲਈ ਸਿੱਖਿਆ ਇਸ ਲਈ ਮਨ ਨੇ ਹੀ ਸਿੱਖ ਬਣਨਾ ਅੱਜ ਦਾ ਜੋ ਵਾਰ ਹੈ ਬਾਰਵੀਂ ਵਾਰ ਦੀ ਪਹਿਲੀ ਪੌੜੀ ਭਾਈ ਗੁਰਦਾਸ ਜੀ ਇਹਦੇ ਵਿੱਚ ਵੀ ਫਿਰ ਉਹ ਜਿਨ੍ਹਾਂ ਨੇ ਇਹ ਗਿਆਨ ਧਿਆਨ ਦੁਆਰਾ ਗੁਰਸਿੱਖ ਬਣੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਜੀਵਨ ਦੀ ਗਾਥਾ ਚੱਲ ਰਹੀ ਹੈ ਵੀ ਗੁਰਸਿੱਖ ਕਿਹੋ ਜਿਹੇ ਹੁੰਦੇ ਨੇ ਕਿਵੇਂ ਉਹਨਾਂ ਨੇ ਪਰਮਾਤਮਾ ਨੂੰ ਮਿਲੇ ਕਿਵੇਂ ਉਹ ਗੁਰੂ ਨੂੰ ਮਿਲੇ ਆਓ ਆਪਾਂ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਨਵਾਓ ਸਤਿਗੁਰਾਂ ਨੂੰ ਸੀਸ ਕਰੋ, ਸੁਰਤੀਆਂ ਇਕਾਗਰ ਰੱਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਲਿਹਾਰੀ ਤਿੰਨਾਂ ਗੁਰਸਿੱਖਾਂ ਜਾਏ ਜਿੰਨਾ ਗੁਰਦਰਸ਼ਨ ਡਿੱਠਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦੀ ਪਹਿਲਾਂ ਮੰਗਲਾਚਰਨ ਕਰਦੇ ਨੇ ਭਾਈ ਗੁਰਦਾਸ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਪਰਮਾਤਮਾ ਜਿਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ। ਓਅੰਕਾਰ ਇੱਕ ਤੋਂ ਜੋ ਆਕਾਰ ਬਣਿਆ ਸਰਗੁਣ ਸਰੂਪ, ਓਅੰਕਾਰ ਨਿਰੰਕਾਰ ਤੋਂ ਆਕਾਰ ਬਣਿਆ, ਇਹਨੂੰ ਕਹਿੰਦੇ ਇੱਕ ਓਅੰਕਾਰ। ਇਹਦੀ ਸਾਰੀ ਵਿਆਖਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਓਅੰਕਾਰ ਦੀ। ਇੱਕ ਓਅੰਕਾਰ ਨੂੰ ਜਿਹਨੇ ਬੁੱਝ ਲਿਆ ਉਹ ਪਾਸ ਆ, ਜਿਹਨੇ ਨਹੀਂ ਬੁੱਝਿਆ ਫੇਲ ਆ। ਜਿਹੜਾ ਨਿਰੰਕਾਰ ਹੈ ਉਹ ਆਕਾਰ ਦੇ ਵਿੱਚ ਕਿੱਥੇ ਆ? ਉਹਨੇ ਆਪਣਾ ਆਕਾਰ ਬਣਾਇਆ ਸਰਗੁਣ ਸਰੂਪ, ਨਿਰਗੁਣ ਆਪ ਸਰਗੁਣ ਵੀ ਉਹੀ, ਸਰਗੁਣ ਨਿਰਗੁਣ ਨਿਰੰਕਾਰ। ਸੁਨ ਸਮਾਧੀ ਆਪ ਆਪਣ ਕੀ ਆ, ਨਾਨਕ ਆਪੇ ਹੀ ਫਿਰ ਜਾਪ, ਉਹ ਸਾਰਿਆਂ ਦੇ ਅੰਦਰ ਬੈਠਾ ਬੋਲ ਰਿਹਾ। ਇਸ ਕਰਕੇ ਉਹ ਇੱਕ ਹੈ, ਇੱਕ ਓਅੰਕਾਰ ਮੰਗਲਾਚਰਨ ਕਰਦੇ ਨੇ ਭਾਈ ਗੁਰਦਾਸ ਜੀ। ਸਤਿਗੁਰ ਪ੍ਰਸਾਦ ਕਹਿੰਦੇ, ਜੇ ਤੁਸੀਂ ਇੱਕ ਓਅੰਕਾਰ ਨੂੰ ਜਾਣਨਾ ਹੈ ਤਾਂ ਸਤਿਗੁਰ ਦੀ ਕਿਰਪਾ ਤੋਂ ਬਿਨਾਂ ਨਹੀਂ ਜਾਣ ਸਕਦੇ। ਗੁਰੂ ਦੀ ਕਿਰਪਾ ਤੋਂ ਬਿਨਾਂ ਗੁਰਪ੍ਰਸਾਦ ਵੀ ਇਸ ਨੂੰ ਕਿਹਾ, ਸਤਿਗੁਰ ਪ੍ਰਸਾਦ ਵੀ ਕਿਹਾ। ਇਸ ਕਰਕੇ ਸਤਿਗੁਰ ਦੀ ਕਿਰਪਾ ਦੁਆਰਾ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਦੀ ਵਾਰਤਾ ਪਾਉਣ ਲੱਗਿਆ ਤੁਹਾਡੇ ਸਾਹਮਣੇ, ਜਿਨ੍ਹਾਂ ਨੇ ਆਪਣਾ ਗੁਰੂ ਦੀ ਹਜ਼ੂਰੀ ਚਾ ਕੇ, ਸਤਿਗੁਰ ਦੀ ਹਜ਼ੂਰੀ ਚਾ ਕੇ ਇਹ ਜੀਵਨ ਸਫਲ ਕਰ ਲਿਆ, ਉਹਨੂੰ ਗੁਰਸਿੱਖ ਕਹਿੰਦੇ ਨੇ। ਜਿਹੜੇ ਗੁਰੂ ਦੇ ਰਾਹੀਂ ਸਨਮੁੱਖ ਹੋ ਜਾਂਦੇ ਨੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ, ਐਸੇ ਗੁਰਸਿੱਖਾਂ ਦੀ ਗੱਲ ਕਰ ਰਹੇ ਨੇ ਭਾਈ ਗੁਰਦਾਸ ਜੀ। ਆਪਾਂ ਵੀ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਉਸੇ ਤਰ੍ਹਾਂ ਹੀ ਆ ਰਹੇ ਜਿਸ ਤਰ੍ਹਾਂ ਉਦੋਂ ਸਰੀਰਕ ਤੌਰ 'ਤੇ ਗੁਰੂ ਸਾਹਿਬ ਸੀ। ਅੱਜ ਉਹਨਾਂ ਦਾ ਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰ ਸਰੂਪ ਨੇ। ਜੋ ਉਹ ਉਪਦੇਸ਼ ਆਪਣੇ ਸਿੱਖਾਂ ਨੂੰ ਦਿੰਦੇ ਸੀ, ਉਹੀ ਉਪਦੇਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਅਸੀਂ ਵੀ ਜੇ ਇਸ ਉਪਦੇਸ਼ ਨੂੰ ਸੁਣੀਏ ਤਾਂ ਸਾਡਾ ਜੀਵਨ ਵੀ ਉਹਨਾਂ ਗੁਰਸਿੱਖਾਂ ਵਰਗਾ ਬਣ ਜਾਂਦਾ। ਮਹਾਰਾਜ ਕਹਿੰਦੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਜਾਏ ਜਿੰਨਾ ਗੁਰਦਰਸ਼ਨ ਡਿੱਠਾ। ਹੁਣ ਗੁਰੂ ਦੇ ਦਰਸ਼ਨ ਦਾ ਭਾਵ ਕੀ ਆ? ਗੁਰੂ ਦੇ ਦਰਸ਼ਨ ਹੁੰਦੇ ਆ ਗੁਰੂ ਦੇ ਬਚਨ ਸੁਣ ਕੇ ਹਿਰਦੇ 'ਚ ਵਸਾਉਣੇ। ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਇਹਨੂੰ ਜਾਂ ਤਾਂ ਪੜ੍ਹ ਕੇ ਦਰਸ਼ਨ ਹੁੰਦੇ ਨੇ, ਜਾਂ ਵਿਚਾਰ ਕੇ, ਜਾਂ ਸੁਣ ਕੇ। ਉਹਨਾਂ ਬਚਨਾਂ ਨੂੰ, ਗੁਰੂ ਦੇ ਬਚਨਾਂ ਨੂੰ ਸੁਣਨਾ, ਜਿਵੇਂ ਸਰੀਰਕ ਤੌਰ 'ਤੇ ਉਦੋਂ ਗੁਰੂ ਸਾਹਿਬ ਆਪ ਇਹ ਬਚਨ ਕਰਦੇ ਹੁੰਦੇ ਸੀ ਸੰਗਤਾਂ ਨੂੰ, ਇਹ ਸਮਝਾਉਂਦੇ ਸੀ। ਜੋ ਉਹਨਾਂ ਨੇ ਸਮਝਾਇਆ ਸਾਨੂੰ ਸ਼ਬਦਾਂ 'ਚ ਬਿਆਨ ਕਰਕੇ ਦੇ ਤਾ, ਜਿਹਨੂੰ ਮਹਾਰਾਜ ਕਹਿੰਦੇ ਸ਼ਬਦਾਂ ਮਾਹੇ ਬਖਾਣੀਏ ਬਿਰਲਾ ਤਾਂ ਬੁੱਝੇ ਕੋਏ। ਇਹਨੂੰ ਪੜ੍ਹ ਕੇ ਕੋਈ ਵਿਰਲਾ ਵਿਰਲਾ ਜੀਵ ਆ ਜਿਹੜਾ ਬੁੱਝਦਾ ਵੀ ਖੇਲ ਕੀ ਆ, ਗੱਲ ਕੀ ਆ, ਉਹ ਪਰਮਾਤਮਾ ਕਿਵੇਂ ਮਿਲਦਾ, ਕਿਵੇਂ ਵਿਛੜੇ ਹੋਏ ਆ, ਕੌਣ ਵਿਛੋੜਨ ਵਾਲਾ, ਕਿਵੇਂ ਮਿਲਦੇ ਆ, ਇਹ ਸਾਰਾ ਭੇਤ ਹੈ। ਇਸ ਕਰਕੇ ਬਲਿਹਾਰੀ ਉਹਨਾਂ ਗੁਰਸਿੱਖਾਂ ਤੋਂ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ, ਫਿਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੁਆਰਾ ਉਹ ਗੁਰਪ੍ਰਸਾਦ ਦੁਆਰਾ ਉਸ ਇੱਕ ਓਅੰਕਾਰ ਨੂੰ ਜਾਣਿਆ, ਇਸ ਕਰਕੇ ਉਹਨਾਂ ਗੁਰਸਿੱਖਾਂ ਦੀ ਵਡਿਆਈ ਕਰਦੇ ਨੇ। ਕਹਿੰਦੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ ਆ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਮੰਨਿਆ, ਜਿਹੜੇ ਗੁਰੂ ਦੇ ਬਚਨਾਂ ਨੂੰ ਸੁਣਦੇ ਨੇ, ਗੁਰਸਿੱਖੀ ਸੁਣਿਆ ਕੰਨੇ ਕੰਨਾਂ ਦੁਆਰਾ ਸੁਣਨਾ ਆ ਕੇ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਿਹਾਰ ਜਾਂਦਾ। ਬਲਿਹਾਰੀ ਤਿੰਨਾਂ ਗੁਰਸਿੱਖਾਂ ਪੈਰੀ ਪੈ ਗੁਰਸਭਾ ਬਿਠਾ। ਹੁਣ ਮਹਾਰਾਜ ਕਹਿੰਦੇ ਵੀ ਗੁਰਸਿੱਖ ਆ ਕੇ ਗੁਰੂ ਦੇ ਪੈਰੀ ਪੈਂਦੇ ਆ, ਚਰਨੀ ਲੱਗਦੇ ਆ, ਜਿਵੇਂ ਆਪਾਂ ਸਤਿਗੁਰਾਂ ਦੇ ਆ ਕੇ ਨਮਸਕਾਰ ਕਰਦੇ ਹਾਂ, ਸੀਸ ਭੇਟ ਕਰਦੇ ਹਾਂ। ਇਹ ਜਿਹੜੇ ਹੈ ਇਹ ਗੁਰੂ ਦੇ ਚਰਨ ਪਰਸਣੇ ਆ। ਉਦੋਂ ਗੁਰੂ ਸਾਹਿਬ ਪ੍ਰਤੱਖ ਰੂਪ 'ਚ ਹੁੰਦੇ ਸੀ, ਗੁਰਸਿੱਖ ਉਹਨਾਂ ਦੇ ਚਰਨਾਂ 'ਤੇ ਆ ਕੇ ਮੱਥਾ ਟੇਕਦੇ ਸੀ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਪੈਰੀ ਪਵਣਾ ਜੱਗ ਵਰਤਾਇਆ। ਗੁਰੂ ਸਾਹਿਬਾਂ ਨੇ ਜਦੋਂ ਦੂਜੇ ਪਾਤਸ਼ਾਹ ਨੇ ਗੱਦੀ ਦਿੱਤੀ ਨਾ ਪਹਿਲੇ ਪਾਤਸ਼ਾਹ ਨੇ, ਆਪ ਸਾਰਿਆਂ ਨੂੰ ਕਿਹਾ ਵੀ ਇਹਨਾਂ ਨੂੰ ਹੁਣ ਤੁਸੀਂ ਨਮਸਕਾਰ ਕਰੋ ਜਿਉਂਦੇ ਜੀ, ਤੀਜੇ ਪਾਤਸ਼ਾਹ ਨੂੰ ਫਿਰ ਚੌਥੇ ਨੂੰ ਇਸ ਤਰ੍ਹਾਂ ਹੀ ਪੈਰੀ ਪੈਂਦੇ ਸੀ। ਕਹਿੰਦੇ ਵੀ ਬਲਿਹਾਰੀ ਤਿੰਨਾਂ ਗੁਰਸਿੱਖਾਂ ਜਿਹੜੇ ਗੁਰੂ ਦੇ ਚਰਨਾਂ 'ਤੇ ਆ ਕੇ ਬੈਠਦੇ ਨੇ। ਗੁਰੂ ਦੇ ਚਰਨ ਗੁਰੂ ਦਾ ਸ਼ਬਦ ਵੀ ਆ, ਇਹ ਸ਼ਬਦ ਨੂੰ ਹਿਰਦੇ 'ਚ ਵਸਾ ਲੈਂਦੇ ਨੇ, ਉਹ ਮਨ ਰੂਪੀ ਇਹ ਸ਼ਬਦ ਨੂੰ ਮਨ ਦੁਆਰਾ ਪਕੜਨਾ। ਇੱਕ ਤਾਂ ਹੁੰਦਾ ਪ੍ਰਤੱਖ ਰੂਪ 'ਚ ਆਪਾਂ ਜਿਵੇਂ ਆ ਕੇ ਮੱਥਾ ਟੇਕਦੇ ਹਾਂ, ਇੱਕ ਹੁੰਦਾ ਸ਼ਬਦ ਨੂੰ ਸੁਣਨਾ, ਉਹਨੂੰ ਵੀ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਕਹਿੰਦੇ ਨੇ। ਹਿਰਦੇ ਸ਼ਬਦ ਸਤਿਗੁਰ ਚਰਨ, ਜਦੋਂ ਸਾਡੇ ਹਿਰਦੇ 'ਚ ਗੁਰੂ ਦਾ ਬਚਨ ਵੱਸ ਜਾਂਦਾ, ਗੁਰੂ ਦੇ ਚਰਨ ਸਾਡੇ ਹਿਰਦੇ 'ਚ ਵੱਸਦੇ ਨੇ, ਜਿਹਨੂੰ ਮਹਾਰਾਜ ਕਹਿੰਦੇ ਗੁਰ ਕਾ ਬਚਨ ਵਸੈ ਜੀ ਨਲ ਹੈ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਲ ਹੈ। ਮਹਾਰਾਜ ਕਹਿੰਦੇ ਜਿੰਨਾ ਚਿਰ ਉਹਦੀ ਕਿਰਪਾ ਨਹੀਂ ਹੁੰਦੀ ਉਨਾ ਚਿਰ ਵੱਡੇ ਭਾਗਾਂ ਵਾਲੇ ਦਰਸ਼ਨ ਹੁੰਦੇ ਨੇ ਗੁਰੂ ਦੇ, ਬਹੁਤ ਵੱਡੇ ਭਾਗ ਹੁੰਦੇ ਨੇ ਸਾਨੂੰ ਗੁਰੂ ਦੇ ਬਚਨ ਸੁਣਨ ਨੂੰ ਮਿਲਦੇ ਨੇ। ਜਿਹੜੇ ਦਰਸ਼ਨ ਤਾਂ ਸਾਰੇ ਹੀ ਕਰਦੇ ਆ, ਬਚਨ ਸੁਣਨ ਨੂੰ ਕਿਸੇ ਵਿਰਲੇ ਨੂੰ ਮਿਲਦੇ ਨੇ। ਮਹਾਰਾਜ ਕਹਿੰਦੇ ਚੌਥੇ ਗੁਰਦੇਵ ਦੱਸਦੇ ਨੇ ਦਰਸ਼ਨਾਂ ਦੀ ਮਹਾਨਤਾ, ਕਹਿੰਦੇ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸੰਸਾਰ, ਕਹਿੰਦੇ ਸਾਰੇ ਹੀ ਲੋਚਦੇ ਨੇ ਮੈਂ ਸਤਿਗੁਰ ਨੂੰ ਮਿਲਾਂ। ਕਹਿੰਦੇ ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਣ ਬਹਿ ਰੋਏ, ਕਹਿੰਦੇ ਬਿਨਾਂ ਭਾਗਾਂ ਤੋਂ ਦਰਸ਼ਨ ਬਣੀ ਹੁੰਦੇ ਗੁਰੂ ਦੇ। ਆਹ ਜਿਹੜੇ ਆਪਾਂ ਆਏ ਹਨ, ਆਪਾਂ ਨਹੀਂ ਆਏ, ਇਹ ਕਈ ਵਾਰ ਆਪਾਂ ਨੂੰ ਭਰਮ ਹੁੰਦਾ ਵੀ ਮੈਂ ਆਇਆ, ਨਹੀਂ ਲਿਆਇਆ ਗਿਆ ਤੁਹਾਨੂੰ ਕੱਢ ਕੇ, ਸਮਾਂ ਉਹਨੇ ਆਪ ਕੱਢਦਾ ਆਪੇ ਸੰਗਤ ਸੱਦ ਬਹਾਲੇ। ਗੁਰਬਾਣੀ ਦੇ ਵਿੱਚ ਇਹ ਜ਼ਿਕਰ ਆਇਆ ਵੀ ਅਸੀਂ ਆਪ ਨਹੀਂ ਆਉਂਦੇ, ਸਾਨੂੰ ਇੱਥੇ ਬੁਲਾਉਂਦਾ ਹੈ ਕਿਉਂਕਿ ਸਾਨੂੰ ਕੁਛ ਸੁਣਾਉਣਾ ਚਾਹੁੰਦਾ ਸੰਗਤ 'ਚ ਬਿਠਾ ਕੇ। ਇਹ ਸੰਗਤ ਦੇ ਵਿੱਚ ਆ ਕੇ ਸਾਨੂੰ ਸੋਝੀ ਮਿਲਦੀ ਹੈ। ਮਹਾਰਾਜ ਕਹਿ ਰਹੇ ਨੇ ਤਿੰਨ ਪੈਰੀ ਪੈ ਗੁਰ ਸਭਾ ਬਹਿਠਾ, ਸਭਾ ਕਹਿੰਦੇ ਨੇ ਸੰਗਤ ਨੂੰ, ਸਭਾ ਸੰਗਤ ਨੂੰ ਸਭਾ ਵੀ ਕਿਹਾ ਗਿਆ, ਬਹਿਠਾ ਬਹਿਣਾ। ਕਹਿੰਦੇ ਸਤਿਗੁਰ ਜਦੋਂ ਖੁਸ਼ ਹੁੰਦਾ ਉਦੋਂ ਸਾਨੂੰ ਫਿਰ ਆਪ ਹੀ ਬਿਠਾਉਂਦਾ। ਬਹੁਤ ਸਾਰੇ ਆਉਂਦੇ ਵੀ ਹੈ ਪਰ ਬਹਿੰਦੇ ਨਹੀਂ ਗੇ, ਕਿਉਂਕਿ ਬਿਠਾਉਂਦਾ ਵੀ ਆਪ ਹੀ ਹੈ। ਬੈਠ ਵੀ ਜਾਂਦੇ ਨੇ ਬਹੁਤ ਸਾਰੇ ਜੀਵ ਕਈ ਵਾਰ, ਕਿਉਂਕਿ ਮੇਰਾ ਆਪਣਾ ਪ੍ਰੈਕਟੀਕਲ ਹੈ, ਸੁਣਦਾ ਨਹੀਂ ਫਿਰ ਸੁਣਾਉਂਦਾ ਵੀ ਆਪ, ਪਰਦਾ ਪਾਸੇ ਕਰਦਾ ਕੰਨਾਂ ਤੋਂ, ਉਂਝ ਸੁਣੀ ਜਾਂਦੇ ਹਾਂ ਪਰ ਸੁਣ ਕੇ ਹਿਰਦੇ 'ਚ ਨਹੀਂ ਵਸੂ ਜਿੰਨਾ ਚਿਰ ਉਹ ਕਿਰਪਾ ਨਹੀਂ ਕਰਦਾ। ਸਾਰੀ ਉਹਦੀ ਕਿਰਪਾ ਹੀ ਆ, ਬਸ ਆਪਾਂ ਕੱਖ ਵੀ ਨਹੀਂ ਕਰਦੇ, ਬਸ ਇੱਕ ਭਰਮ ਆ ਵੀ ਮੈਂ ਕਰ ਰਿਹਾ, ਬਸ ਇਹੀ ਹਉਮੈ ਆ। ਜਿਹੜੇ ਗੁਰਮੁਖਾਂ ਨੇ ਨਾ ਇਹ ਪ੍ਰੈਕਟੀਕਲ ਕੀਤਾ ਉਹਨਾਂ ਦੀ ਬਾਣੀ ਆ, ਉਹ ਕਹਿੰਦੇ ਮੈਂ ਤਾਂ ਕੁਛ ਵੀ ਨਹੀਂ ਕੀਤਾ, ਮੈਨੂੰ ਭੁਲੇਖਾ ਹੀ ਸੀ ਮੈਂ ਕਰ ਰਿਹਾ, ਜੋ ਕੁਛ ਕੀਤਾ ਸਭ ਤੂੰ ਹੀ ਕੀਤਾ, ਤੇਰੀ ਕਿਰਪਾ ਦੇ ਨਾਲ ਹੀ ਤੈਨੂੰ ਮਿਲਿਆ ਜਾ ਸਕਦਾ। ਫਿਰ ਉਹਨਾਂ ਨੇ ਤਾਂ ਕਿਹਾ ਗੁਰ ਪ੍ਰਸਾਦ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਿਓ ਗੋਬਿੰਦ ਸਿੰਘ ਜਿਉਂ ਪਾਣੀ ਸੰਗ ਪਾਣੀ, ਨਾ ਹਮ ਕੀਆ ਨਾ ਕਰ ਸਕੈ ਨਾ ਕਰ ਸਕੈ ਸਰੀਰ, ਜੋ ਕੀਆ ਸੋ ਹਰ ਕੀਆ ਭਿਓ ਕਬੀਰ ਕਬੀਰ। ਕਹਿੰਦਾ ਮੇਰੀ ਵਡਿਆਈ ਉਈ ਹੋ ਗਈ, ਸਭ ਕੁਛ ਤੂੰ ਹੀ ਕਰਨ ਵਾਲਾ ਹੈ ਹੀ ਤੂੰ ਆ। ਉਹਨਾਂ ਦੇ ਹਿਰਦੇ 'ਚ ਫਿਰ ਤੂੰ ਵੱਸ ਜਾਂਦਾ, ਮੈਂ ਨਿਕਲ ਜਾਂਦੀ ਹੈ, ਬਸ ਆਪਣੇ ਭਰਮ ਇਹੀ ਆ ਵੀ ਮੈਂ ਕਰ ਰਿਹਾ, ਮੈਂ ਆ ਰਿਹਾ, ਮੈਂ ਤਾਂ ਰੋਜ਼ ਆ ਰਿਹਾ, ਮੈਂ ਤਾਂ ਰੋਜ਼ ਪੜ੍ਹ ਰਿਹਾ। ਮਹਾਰਾਜ ਕਹਿੰਦੇ ਪੜ੍ਹੀ ਚੱਲ ਫਿਰ, ਉਹਦੀ ਕਿਰਪਾ ਦੇ ਨਾਲ ਕਹਿੰਦੇ ਫਿਰ ਬੈਠਦਾ। ਮਹਾਰਾਜ ਕਹਿੰਦੇ ਸਭਾ ਵੀ ਬਹੁਤ ਤਰ੍ਹਾਂ ਦੀ ਹੈ, ਸਭਾ ਕਹਿੰਦੇ ਸੰਗਤ ਨੂੰ। ਹੁਣ ਸੰਗਤ ਸੰਗਤ 'ਚ ਫਰਕ ਆ, ਇੱਕ ਸੰਗਤ ਹੈ ਜਿੱਥੇ ਕਿ ਸਾਨੂੰ ਗੁਰੂ ਦੀ ਗੱਲ ਸੁਣਾਈ ਜਾਂਦੀ ਆ, ਸੱਚ ਦਾ ਨਿਰੰਕਾਰ ਦਾ ਭੇਦ ਦਿੱਤਾ ਜਾਂਦਾ ਅਤੇ ਨਾਮ ਦਾ ਭੇਦ ਦਿੱਤਾ ਜਾਂਦਾ, ਉਹਨੂੰ ਸਤ ਸੰਗਤ ਕਹਿੰਦੇ ਨੇ। ਜਿੱਥੇ ਸਾਨੂੰ ਸੰਸਾਰ ਦੀਆਂ ਕਹਾਣੀਆਂ ਸੁਣਾਈ ਜਾਂਦੇ ਆ ਜਾਂ ਅਸੀਂ ਸੰਸਾਰ ਦੀਆਂ ਗੱਲਾਂ ਕਰੀ ਜਾਂਦੇ ਹਾਂ ਇਕੱਠੇ ਹੁੰਦੇ ਹਾਂ, ਉਹਨੂੰ ਵੀ ਸਭਾ ਹੀ ਕਹਿੰਦੇ ਆ। ਚਾਰ ਭਰਾ ਇਕੱਠੇ ਹੋ ਕੇ ਬੈਠ ਜਾਣਾ ਉਹ ਵੀ ਸੰਗਤ ਆ। ਸੰਗਤ ਸੰਗਤ 'ਚ ਫਰਕ ਆ। ਮਹਾਰਾਜ ਕਹਿੰਦੇ ਇੱਕ ਤ੍ਰੈਗੁਣਾਂ ਦੀ ਸੰਗਤ ਆ, ਇੱਕ ਚੌਥੇ ਪਦ ਦੀ ਸੰਗਤ ਆ, ਇੰਨਾ ਫਰਕ ਆ। ਆਹ ਜਿਹੜੀ ਮਹਾਂਪੁਰਖਾਂ ਦੇ ਬਚਨ ਨੇ ਇਹ ਚੌਥੇ ਪਦ ਦੇ ਬਚਨ ਨੇ, ਤ੍ਰੈਗੁਣਾਂ 'ਚ ਨਹੀਂ ਹੈ ਇਹ ਬਾਣੀ, ਚੌਥੇ ਪਦ ਦੀ ਆ। ਇਸ ਕਰਕੇ ਮਹਾਰਾਜ ਕਹਿੰਦੇ ਤ੍ਰੈਗੁਣਾਂ ਦੀ ਸਭਾ 'ਚ ਵੀ ਬੈਠ ਕੇ ਲੋਕ ਪੜ੍ਹਨਗੇ ਵਿਚਾਰਨਗੇ ਜਿਹੜੇ ਤ੍ਰੈਗੁਣਾਂ ਦੀ ਭਾਸ਼ਾ। ਇੱਕ ਸਾਨੂੰ ਜਿਹੜਾ ਭਰਮ ਆ ਬੜਾ ਵੱਡਾ, ਅੱਜ ਬਹੁਤ ਸਾਰੇ ਜੀਵਾਂ ਨੂੰ ਭਰਮ ਆ, ਜਿਹੜਾ ਕਿ ਮੈਨੂੰ ਵੀ ਸੀ ਕਿਸੇ ਸਮੇਂ, ਵੀ ਮੈਂ ਖੁਦ ਪੜ੍ਹਿਆ ਲਿਖਿਆ, ਮੈਂ ਖੁਦ ਪੜ੍ਹ ਕੇ ਬੁੱਝ ਲੂੰਗਾ, हो ही नहीं सकता, यह नहीं हो सकता। उदी कृपा दे नाल फिर असी अरदासां रोज फिर कह तो कहने से ही प्यारे मेल ते मलौंदा भी फिर उही है। ओ फिर सानू आ गुजे भेज देंदे ने गुरबाणी दे जिन्हां ने खोदे प्रैक्टिकल किया। इस करके महाराज कहिंदे त्रै गुणा दी पढ़ाई पढ़िया भी संसार दीआं किताबां पढ़ के बहुत सारे विद्वान बोलणगे पर वह ब्रह्म नूं नहीं जाणदे, परमात्मा नूं नहीं जाणदे। कहिंदे आप मुक्त नहीं जी ने जाणिया नहीं, कहिंदे तुहानूं भी मुक्त नहीं कर सकते, वह आप डुबे ने तुहानूं भी डुबो देणगे। गुरबाणी च फरमान करते ने सभा बारे जिहड़ा कहिंदे ना बलिहारी तिन्ना गुरसिखां पैरी पै गुरसभा, गुरु की सभा च बहना जिथे केवल गुरबाणी चो तुहानूं उदाहरणां दित्तियां जांदियां हन सारियां, बैठा बैठना आके उत्थे। फिर हुण गुरबाणी च दसदे ने त्रै गुण सभा धात है, पढ़ पढ़ करे विचार, मुक्त कदे ना होवे ना पायल मोख द्वार। जे पुछ लो जी मोख दा अट की हुंदा, इतों तक भी मैं साडे सुने वह कहिंदे जी इह तां हुंदा ही नहीं गा। मोख दे हट दे बहुत सारे नौं आ गुरबाणी च, उस नूं निज घर कहा गया, रोज पढ़ते हैं निज घर महल पाओ सुख सहजे बौर ना होए गुफेर। उस नूं थिर घर कहा जिथे साडा मन थिर होना जा के, दुनिया के त्रै गुणा के मन किसका ना थिर होया ना होना है, जिहड़ी साडी शिकायत ना मेरा मन नहीं टिकदा, यह मन उदों टिकूगा जदों असी त्रै गुणा तो उपर उठ जाएंगे। त्रै गुणा च किसका मन नहीं टिका, त्रै गुणा का बुलारा आपका मन नहीं टिकता। इस करके महाराज कहते त्रै गुणा का पढ़िया भी वह भी सभा ला के बैठ सी, त्रै गुण सभा धात है कहते, सभा वह भी हैगी है पर वह की करते ने धात कहते ने माया का रस्ता, संसार दीआं गल्लां संसार दीआं उदाहरण देई जाणगे, बहुतियां उदाहरण संसार दीआं देणगे। कहिंदे पढ़ पढ़ करे विचार, वह भी कहिंदे पढ़ के विचार करनगे, मुक्त कदे ना हो बई ना पाएन मुख द्वार, जिन्ना चिर असीं नौ दरां तो उपर मोख दा हट जिहड़ा है जिथों सानूं सौदा मिलना नानक दे घर दा, जिहनूं महाराज कहिंदे ना नानक के घर केवल नाम। त्रै गुणा चो जिहड़ा त्रै गुणा का सौदा मिलता है, त्रै चौथे हट तो सानूं यह सौदा मिलता नाम का हट कहा उन्हों, जिन्हों महाराज ने गुरबाणी च हरी का मंदिर भी कहा जिथों सानूं सौदा मिलना है, जिन्हों महाराज कहिंदे हर मंदिर हर का हाट है रखिया शब्द सवार, तिस विच सौदा एक नाम, जिस नाम नूं लैण लई दुनिया च आए हैं, जिस नाम का भेत आउण दे नाल ही सारी गुरबाणी का भेत आ जूगा, क्योंकि नाम तो यह बाणी प्रगट हुई है, शब्द तो बाणी प्रगट हुई है, शब्द च समाउण तो बाद फिर बाणी प्रगट हुई है। इहनू गुरबाणी का तत् सार भी कहा गया गुरबाणी च, इहनू हर तत् भी कहा गया गुरबाणी च, यह गुरु तो बिना भेत नहीं आउंदा। तीजे पातशाह नूं भेत आया, बड़ी उम्र हो गई, बड़ा विद्वान सी तीजे पातशाह का इतिहास पढ़ते हैं, जदों आपां 60 साल तो उत्ते उम्र हो चुकी सी, बहुत सारे धार्मिक ग्रंथां दा बहुत ज़्यादा रटन सी उन्हां नूं, पर पूरा गुरु नहीं मिले, भेत नहीं आया, नाम का भेत नहीं आया, हर तत् का भेत नहीं आया। वह फिर सानू आही दसदे ने जिहड़ा आपां कहिंदे ना त्रै गुण सभा धात है, पढ़ पढ़े करे विचार, मुक्त कदे ना होवे ना पाएन मोख द्वार। वह फिर गुरु की संगत च गए, गुरसभा बैठा, गुरु अमरदास जी इस तरह बैठे जिवें हुण आपां गुरु की हजूरी च बैठे सारे समेत मेरे, मैनूं तुसीं थोड़ा सत्कार देता, गल तो एको ही, आप सारे एको ही हाँ, इतने कोई बहुता फर्क नहीं होता। हुण वह जिन्ना चिर गुरु की सभा च नहीं बैठा उन्होंने नहीं समझ आई, बड़ा ज्ञान सी, हुण उन्होंने जो ज्ञान होया ना फिर वह सानू समझाते हैं कि एवं ना जिंदगी खराब कर लो, किताबां पढ़ पढ़ के बहुत आजल फाजल बन जाओ तुसीं। कहिंदे जिन्ना चिर गुरु की शरण जाके आ भेत नहीं आता, वह फिर सानू दसदे ने दुनिया कित्थे तक खड़ी है। कहिंदे सिमरत शास्त्र पुन पाप विचार दे, पुन पाप तक ही खड़े हैं असीं, साढ़े घर च ना पुन ना पाप ते उपर उठ जाता है, नरक स्वर्ग तो उपर दियां गल्लां सारियां है, दुनिया इत्थे ही खड़ी है। वह कहिंदे सिमरत शास्त्र उन्होंने पढ़े सी ना सारे धार्मिक ग्रंथ, सिमरत शास्त्र पुन पाप विचार दे तत्ते सार ना जाणी, कहिंदे उन्होंने हर तत् का भेत नहीं, तत्ते सार ना जाणी गुरु वाजों तत्ते सार न जानी, क्यों नहीं जानी, कहिंदे तीही गुणी संसार भरम सुत्ता, ਤ੍ਰੈ ਗੁਣਾਂ ਦੇ ਵਿੱਚ ਹੀ ਕਹਿੰਦੇ ਪੜ੍ਹਦੇ ਰਹੇ, ਸੁੱਤੇ ਹੀ ਪੜ੍ਹਦੇ ਰਹੇ, ਸੁੱਤਿਆਂ ਹੀ ਰਹਿਣ ਬਿਹਾਣੀ, ਸੁੱਤਿਆਂ ਹੀ ਜ਼ਿੰਦਗੀ ਲੰਘ ਗਈ। ਫਿਰ ਜਾਗੇ ਕਦੋਂ? ਉਹ ਦੱਸ ਰਹੇ ਨੇ ਸਾਨੂੰ, ਦੇਖੋ ਇੱਕ ਇੱਕ ਸ਼ਬਦ 'ਚ ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ। ਕਹਿੰਦੇ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ। ਜਦੋਂ ਜਾਗਦਾ ਮਨ ਉਹਦੇ ਹਿਰਦੇ 'ਚ ਹਰੀ ਵਸ ਜਾਂਦਾ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਫਿਰ ਉਹ ਅੰਮ੍ਰਿਤ ਬਚਨ ਬੋਲਦੇ ਨੇ, ਆਹ ਜਿਹੜੀ ਬਾਣੀ ਹੈ ਇਹਨੂੰ ਅੰਮ੍ਰਿਤ ਬਾਣੀ ਕਹਿੰਦੇ ਨੇ। ਜਿਹੜਾ ਇਹ ਬਾਣੀ ਨੂੰ ਹਿਰਦੇ 'ਚ ਵਸਾ ਲੈਂਦਾ ਉਹਨੂੰ ਅੰਮ੍ਰਿਤ ਪਦਵੀ ਮਿਲ ਜਾਂਦੀ ਹੈ। ਅੰਮ੍ਰਿਤ ਬਚਨ ਹੈ ਜਿਹਨੂੰ ਕਹਿੰਦੇ ਅੰਮ੍ਰਿਤ ਬਾਣੀ। ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਣ ਬੁਝੀ। ਜਿਹਦੇ ਹਿਰਦੇ 'ਚ ਬਾਣੀ ਵਸ ਜਾਂਦੀ ਹੈ ਨਾ, ਅੰਦਰੋਂ ਆ ਤੜਫਾਂ ਸੰਸਾਰ ਦੀਆਂ ਸਾਰੀਆਂ ਖਤਮ ਹੋ ਜਾਂਦੀਆਂ, ਭੁੱਖਾਂ। ਜਲਣ ਬੁਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਇਹ ਨਿਸ਼ਾਨੀ ਹੈ ਗੁਰਬਾਣੀ ਜਿਹਨਾਂ ਨੇ ਖੋਜੀ ਆ, ਜਿਹਨਾਂ ਨੇ ਗੁਰਬਾਣੀ ਪੜ੍ਹੀ ਆ, ਉਹਨਾਂ ਨੂੰ ਸਤਿਗੁਰ ਦੇ ਦਰਸ਼ਨ ਹੋ ਗਏ। ਜਿਹੜੇ ਤੀਜੇ ਪਾਤਸ਼ਾਹ ਨੇ ਆਪ ਕੀਤੇ, ਉਹ ਕਹਿੰਦੇ ਨੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ। ਮੈਂ ਪਾਇਆ ਕਿਵੇਂ? ਪਾਇਆ ਕਹਿੰਦੇ ਸਹਿਜ ਜਾ ਕੇ ਪਾਇਆ, ਤ੍ਰੈ ਗੁਣਾਂ ਤੋਂ ਉੱਤੇ ਸਤਿਗੁਰ ਨੂੰ ਮਿਲਿਆ ਜਾਂਦਾ। ਉਹਨੂੰ ਚੌਥਾ ਪਦ ਵੀ ਕਿਹਾ, ਤੁਰਿਆ ਅਵਸਥਾ ਵੀ ਕਿਹਾ ਗਿਆ। ਇਸ ਕਰਕੇ ਅਸੀਂ ਗੁਰੂ ਦੀ ਸਭਾ 'ਚ ਬੈਠ ਕੇ ਇਹ ਤ੍ਰੈ ਗੁਣਾਂ ਨੂੰ ਜਾਣਨਾ ਹੁੰਦਾ। ਪਹਿਲਾਂ ਤਾਂ ਵੀ ਤ੍ਰੈ ਗੁਣ ਕੀ ਆ? ਮੇਰਾ ਤਜਰਬਾ ਹੈ, ਜਿੱਥੋਂ ਤੱਕ 26 ਸਾਲ ਹੋ ਗਏ ਪ੍ਰਚਾਰ ਕਰਦਿਆਂ ਨੂੰ ਅਤੇ 38 ਸਾਲ ਹੋ ਗਏ ਗੁਰਬਾਣੀ ਪੜ੍ਹਦਿਆਂ ਨੂੰ, ਇਹ ਗੁਰਬਾਣੀ ਖੋਜਣ ਤੋਂ ਬਿਨਾਂ ਸਾਨੂੰ ਤ੍ਰੈ ਗੁਣਾਂ ਦਾ ਭੇਤ ਨਹੀਂ ਆਉਣਾ। ਸਾਡੀ ਬਹੁ ਗਿਣਤੀ ਆ ਗੁਰਸਿੱਖਾਂ ਦੀ ਜਿਹੜੇ ਬਾਣੀ ਨਹੀਂ ਪੜ੍ਹਦੇ ਜਾਂ ਪੜ੍ਹਦੇ ਹੀ ਆ, ਖੋਜਦੇ ਨਹੀਂ। ਅਤੇ ਜੇ ਪੁੱਛ ਲਓ ਵੀ ਤ੍ਰੈ ਗੁਣ ਕੀ ਆ, ਕਹਿੰਦੇ ਜੀ ਪਤਾ ਨਹੀਂ। ਇਸ ਕਰਕੇ ਤ੍ਰੈ ਗੁਣਾਂ ਦਾ ਭੇਤ ਹਰ ਇੱਕ ਗੁਰਸਿੱਖ ਨੂੰ ਆਉਣਾ ਚਾਹੀਦਾ। ਜੇ ਸਾਨੂੰ ਤ੍ਰੈ ਗੁਣਾਂ ਦਾ ਭੇਤ ਆ, ਉਹ ਫਿਰ ਅਸੀਂ ਤ੍ਰੈ ਗੁਣਾਂ ਨੂੰ ਛੱਡਾਂਗੇ। ਜਦੋਂ ਅਸੀਂ ਤ੍ਰੈ ਗੁਣਾਂ ਨੂੰ ਛੱਡਾਂਗੇ ਫਿਰ ਹੀ ਸਾਨੂੰ ਆਪਣੇ ਘਰ ਦਾ ਭੇਤ ਆਉਣਾ। ਇਹ ਤ੍ਰੈ ਗੁਣ ਸਾਡਾ ਘਰ ਨਹੀਂ ਹੈਗਾ, ਆ ਸੰਸਾਰ ਸਾਡਾ ਨਹੀਂ ਹੈਗਾ, ਗੁਰਬਾਣੀ ਵਾਰ ਵਾਰ ਕਹਿ ਰਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤ੍ਰੈ ਗੁਣ ਮੇਟੇ ਚੌਥੇ ਵਰਤੇ ਈਹਾਂ ਭਗਤ ਨਰਾਰੀ। ਇਹ ਭਗਤੀ ਹੈ ਗੁਰੂ ਨਾਨਕ ਦੇ ਘਰ ਦੀ। ਇਹ ਭਗਤੀ ਨਹੀਂ ਵੀ ਆਪਣੇ ਆਪ ਨੂੰ ਤੰਗ ਕਰੋ, ਪੁੱਠੇ ਲਟਕੋ, ਧੂਣੇ ਤਾਪੋ। ਬੜੀ ਸੌਖੀ ਭਗਤੀ ਹੈ ਗੁਰੂ ਨਾਨਕ ਦੇ ਘਰ ਦੀ, ਸੋਝੀ ਆ ਬਸ। ਗਿਆਨ, ਗਿਆਨ ਤੋਂ ਅੱਗੇ ਧਿਆਨ। ਇਸ ਕਰਕੇ ਮਹਾਰਾਜ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਬਲਹਾਰ ਜਾਂਦਾ ਜਿਹੜੇ ਗੁਰੂ ਦੇ ਪੈਰੀਂ ਪੈਣ ਦਾ ਮਤਲਬ ਜਿਨ੍ਹਾਂ ਨੇ ਆਤਮ ਸਮਰਪਣ ਕਰਤਾ ਗੁਰੂ ਨੂੰ, ਉਹ ਹੋਰ ਕਿਸੇ ਦੇ ਪੈਰੀਂ ਨਹੀਂ ਪੈਂਦੇ, ਉਹ ਦੂਜੇ ਦੇ ਸ਼ਰਨੀ ਨਹੀਂ ਜਾ ਕੇ ਲੱਗਦੇ। ਫਿਰ ਇਸ ਕਰਕੇ ਉਹ ਇੱਕ ਦੇ ਸ਼ਰਨੀ ਆ ਗਏ, ਜਿਹੜਾ ਗੁਰੂ ਦੀ ਸ਼ਰਨ 'ਚ ਆ ਗਿਆ, ਪੂਰੇ ਗੁਰੂ ਦਾ ਜਿਨ੍ਹਾਂ ਨੇ ਉਪਦੇਸ਼ ਸੁਣਿਆ। ਉਹਨਾਂ ਨੇ ਪਾਰ ਬ੍ਰਹਮ ਨੂੰ ਦੇਖ ਲਿਆ, ਜਿਹਨੂੰ ਮਹਾਰਾਜ ਗੁਰਬਾਣੀ 'ਚ ਫਰਮਾਨ ਕਰਦੇ ਨੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪਏ, ਜਿਹੜਾ ਸਭ ਤੋਂ ਨੇੜੇ ਹੈ ਸਾਡੇ, ਉਸ ਨੂੰ ਕਹਿੰਦੇ ਦੇਖ ਲਿਆ। ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ ਜਿਨ੍ਹਾਂ ਨੇ ਗੁਰੂ ਦੀ ਸਭਾ 'ਚ ਆ ਕੇ ਬੈਠੇ। ਹੁਣ ਸਿੱਖ ਕਿਹਨੂੰ ਕਹਿੰਦੇ ਨੇ? ਸਰੀਰ ਨੂੰ ਨਹੀਂ ਕਹਿੰਦੇ ਸਿੱਖ, ਮਨ ਨੂੰ ਕਹਿੰਦੇ ਨੇ। ਮਨ ਬੈਠਾ, ਤਨ ਤੌਰ 'ਤੇ ਤਾਂ ਬਹੁਤ ਬੈਠ ਜਾਂਦੇ ਨੇ, ਤਨ ਤੌਰ 'ਤੇ ਤਾਂ ਮੈਂ ਵੀ ਬੜਾ ਚਿਰ ਬਹਿੰਦਾ ਰਿਹਾ, ਕੱਖ ਸਮਝ ਨਾ ਆਈ। ਪੜ੍ਹਦੇ ਵੀ ਰਹੇ, ਨਹੀਂ ਸਮਝ ਆਈ। ਜਦੋਂ ਮਨ ਤੌਰ 'ਤੇ ਬੈਠਣ ਲੱਗੇ ਫਿਰ ਪਤਾ ਲੱਗਿਆ ਵੀ ਮੈਂ ਤਨ ਨਹੀਂ ਹੈਗਾ, ਮੈਂ ਮਨ ਹਾਂ। ਮਨ ਬੈਠੇ, ਮਨ ਗੁਰੂ ਦੇ ਸ਼ਬਦ ਨਾਲ ਜੁੜੇ। ਮਨ ਇੱਥੋਂ ਇੱਕ ਸੈਕਿੰਡ ਵੀ ਪਰੇ ਨਾ ਜਾਵੇ। ਜਿਨ੍ਹਾਂ ਦਾ ਪ੍ਰੇਮ ਹੁੰਦਾ ਨਾ, ਉਹ ਨਹੀਂ ਜਾਂਦਾ ਪਰੇ। ਜਿਨ੍ਹਾਂ ਨੂੰ ਪ੍ਰੇਮ ਪੈ ਗਿਆ ਗੁਰੂ ਨਾਲ, ਗੁਰੂ ਦੇ ਬਚਨ ਐਸੀ ਕਸ਼ਿਸ਼ ਆ, ਐਸੀ ਖਿੱਚ ਆ ਕੇ ਤੁਹਾਡਾ ਧਿਆਨ ਜਾਣਾ ਹੀ ਨਹੀਂ ਕਿਤੇ। ਅਤੇ ਜੇ ਗੁਰੂ ਨਾਲ ਪਿਆਰ ਨਹੀਂ, ਫਿਰ ਤਾਂ ਸੁਰਤੀ ਤਾਂ ਫਿਰ ਤ੍ਰੈ ਗੁਣਾਂ 'ਚ ਹੀ ਆ ਨਾ। ਤ੍ਰੈ ਗੁਣਾਂ 'ਚ ਫਿਰ ਤੁਹਾਡਾ ਧਿਆਨ ਘਰੇ ਜਾਊਗਾ, ਜਾਂ ਤੁਹਾਡੇ ਕੰਮਾਂ 'ਤੇ ਜਾਊ, ਜਾਂ ਦੂਜੇ ਵੱਲ ਜਾਊਗਾ। ਆ ਕੌਣ ਆਇਆ, ਕਿਵੇਂ ਆਇਆ, ਨੇ ਕੀ ਮੱਥਾ ਟੇਕਿਆ, ਕੀ ਦਿੱਤਾ, ਕੀ ਲਿਆ, ਇੱਧਰ ਧਿਆਨ ਜਾਈ ਜੀ, ਉਹਨੇ ਕਿਹੋ ਜਿਹੇ ਕੱਪੜੇ ਪਾਏ। ਇਹ ਤ੍ਰੈ ਗੁਣ ਸਾਰਾ ਕੁਛ, ਇੱਥੇ ਬੈਠੇ ਹੀ ਆ ਸਾਰਾ ਕੁਛ। ਇਹੀ ਨਿਕਲਦਾ ਸੁਰਤੀ 'ਚੋਂ, ਉਹਦਾ ਧਿਆਨ ਸ਼ਬਦ ਨਾਲ ਜੁੜ ਜਾਂਦਾ। ਇਹਨੂੰ ਕਹਿੰਦੇ ਆ ਗੁਰਸਭਾ ਬੈਠਾ। ਗੁਰੂ ਸਭਾ 'ਚ ਆ ਕੇ ਬਹਿਣਾ ਸਿੱਖਣਾ ਸਭ ਤੋਂ ਪਹਿਲਾਂ ਤਾਂ। ਪਤਾ ਨਹੀਂ ਕਿੰਨੇ ਕੁ ਸਾਲ, 35 ਸਾਲ ਦੀ ਉਮਰ ਸੀ ਮੇਰੇ, ਬੈਠਣਾ ਨਹੀਂ ਆਇਆ ਮੈਨੂੰ। 22 ਸਾਲ ਦਾ ਸੀ ਜਦੋਂ ਮੈਂ ਅੰਮ੍ਰਿਤ ਛੱਕ ਲਿਆ ਸੀ, ਗੁਰੂ ਵਾਲਾ ਬਣ ਗਿਆ ਸੀ। 35 ਸਾਲ ਤੱਕ ਮੈਨੂੰ ਬੈਠਣਾ ਨਹੀਂ ਆਇਆ, ਬੈਠਦਾ ਮੈਂ ਰੋਜ਼ ਸੀ ਆ ਕੇ ਸੱਚ। ਬਸ ਜਦੋਂ ਬੈਠਾ ਮਿਲਿਆ ਨਾ, ਫਿਰ ਉਹਨੇ ਬੈਠਣ ਸਿਖਾਤਾ ਵੀ ਬਹਿਣਾ ਕਿਵੇਂ ਆ। ਸਭ ਤੋਂ ਪਹਿਲਾਂ ਤਾਂ ਸਾਨੂੰ ਬੈਠਣ ਸਿਖਾਇਆ ਜਾਂਦਾ ਹੈ। ਇਹ ਬੜੀਆਂ ਬਰੀਕੀ ਦੀਆਂ ਗੱਲਾਂ, ਇਹ ਕੋਈ ਐਂ ਨਹੀਂ ਮੋਟੀ ਮੋਟੀ ਜੀ ਗੱਲ ਆ ਗੁਰਬਾਣੀ ਦੀ। ਜਿਹੜੀ ਸਮਝ 'ਚ ਪੈ ਗਈ ਨਾ, ਫਿਰ ਤੁਸੀਂ ਬੈਠੋਗੇ, ਤੁਸੀਂ ਉੱਠੋਗੇ ਹੀ ਨਹੀਂ। ਜਿਹੜਾ ਮਨ ਬੈਠਣ ਲੱਗ ਗਿਆ ਨਾ, ਉਹ ਉੱਠਦਾ ਨਹੀਂ ਫਿਰ। ਉਹਦਾ ਧਿਆਨ ਨਹੀਂ ਜਾਣਾ ਕਿਤੇ, ਕਿਉਂਕਿ ਉਹ ਗੁਰੂ ਨਾਲ ਇੰਨਾ ਜ਼ਿਆਦਾ ਪ੍ਰੇਮ ਪੈ ਗਿਆ ਵੀ ਉਹ ਗੁਰੂ ਦੇ ਸ਼ਬਦ 'ਚ ਲੀਨ ਹੁੰਦਾ ਜਾਂਦਾ। ਇਹਨੂੰ ਬਹਿਣਾ ਕਹਿੰਦੇ ਨੇ ਇੱਥੇ, ਜਿਹੜਾ ਭਾਈ ਗੁਰਦਾਸ ਜੀ ਦੱਸ ਰਹੇ ਨਾ ਵੀ ਇਹ ਮੈਂ ਐਸੇ ਗੁਰਸਿੱਖਾਂ ਤੋਂ ਬਲਹਾਰ ਜਾਂਦਾ, ਉਹਨਾਂ ਤੋਂ ਨਾ ਜਿਹਦਾ ਮਨ ਨਹੀਂ ਟਿਕਦਾ, ਉਹਨਾਂ ਤੋਂ ਜਿਹੜੇ ਗੁਰੂ ਦੀ ਸ਼ਰਨ 'ਚ ਆ ਕੇ ਗਏ ਹੀ ਨਹੀਂ ਕਿਤੇ ਹੋਰ। ਜਿਵੇਂ ਭਾਈ ਲਹਿਣਾ ਜੀ ਆ ਗਏ, ਉਹ ਗਏ ਹੀ ਨਹੀਂ ਕਿਤੇ, ਆ ਗਏ ਨਾ ਬਸ, ਅਸੀਂ ਆਏ ਨਹੀਂ ਤਾਂ ਜਾਂਦੇ ਹਾਂ ਅਸੀਂ ਰੋਜ਼। ਬਸ ਜਿੱਦਾਂ ਸ਼ਰਨ 'ਚ ਆ ਗਏ ਨਾ, ਫਿਰ ਗੁਰੂ ਤੋਂ ਜਾਣ ਨੂੰ ਪਰੇ ਤੁਹਾਡਾ ਜੀ ਨਹੀਂ ਕਰਨਾ, ਗੁਰਬਾਣੀ ਤੋਂ ਬਿਨਾਂ ਤੁਹਾਡਾ ਕੋਈ ਹੋਰ ਆਸਰਾ ਹੀ ਨਹੀਂ ਰਹਿ ਜਾਣਾ, ਗੁਰੂ ਤੋਂ ਬਿਨਾਂ ਕੋਈ ਆਸਰਾ ਹੈ ਹੀ ਨਹੀਂ ਦੁਨੀਆਂ 'ਚ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਨੇ ਜਿਹਨਾਂ ਨੇ ਸਭਾ 'ਚ ਆ ਕੇ ਬੈਠੇ ਗੁਰੂ ਦੀ 'ਚ, ਉਹਨਾਂ ਤੋਂ ਮੈਂ ਬਲਹਾਰ ਜਾਂਦਾ। ਬਲਹਾਰੀ ਤਿੰਨਾ ਗੁਰਸਿੱਖਾਂ ਗੁਰਮਤ ਬੋਲ ਬੋਲਦੇ ਮਿੱਠਾ, ਕਹਿੰਦੇ ਉਹਨਾਂ ਸਿੱਖਾਂ ਤੋਂ ਮੈਂ ਬਲਹਾਰ ਜਾਂਦਾ ਜਿਹਨਾਂ ਨੇ ਆ ਕੇ ਗੁਰੂ ਦੀ ਮੱਤ ਲਈ। ਗੁਰਮਤ ਬੋਲ ਬੋਲਦੇ ਮਿੱਠਾ, ਕਹਿੰਦੇ ਜਿਹੜੇ ਹਿਰਦੇ 'ਚ ਗੁਰੂ ਵੱਸ ਜਾਂਦਾ ਉਹ ਗੁਰੂ ਮਿੱਠਾ ਬੋਲਦਾ, ਸਿੱਖ ਵੀ ਮਿੱਠਾ ਬੋਲੂਗਾ। ਇਸ ਕਰਕੇ ਗੁਰਮਤ ਸਭ ਤੋਂ ਪਹਿਲਾਂ ਆ ਕੇ ਗੁਰਮਤ ਦੇ ਧਾਰਨੀ ਬਣਨਾ। ਗੁਰਬਾਣੀ ਕੀ ਉਪਦੇਸ਼ ਦੇ ਰਹੀ ਹੈ, ਉਹ ਮਤ ਲੈਣੀ। ਮਤ ਕਹਿੰਦੇ ਆ ਮਨ ਨੂੰ, ਜਦੋਂ ਮਨ ਦੇ ਵਿੱਚ ਗੁਰੂ ਦਾ ਸ਼ਬਦ ਵੱਸ ਜਾਂਦਾ ਉਦੋਂ ਮਨ ਮਤ ਬਾਹਰ ਨਿਕਲ ਜਾਂਦੀ ਹੈ। ਜਦੋਂ ਮਨ ਦੇ ਵਿੱਚ ਇਹ ਸੰਸਾਰ ਦੀ ਮਤ, ਸੰਸਾਰ ਦੀ ਭਾਸ਼ਾ, ਸੰਸਾਰ ਦੀਆਂ ਗੱਲਾਂ ਵਸੀਆਂ ਹੋਈਆਂ, ਉਹ ਮਨ ਮਤ। ਜਦੋਂ ਗੁਰੂ ਦਾ ਸ਼ਬਦ ਵੱਸ ਜਾਂਦਾ ਉਹਨੂੰ ਗੁਰਮਤ ਕਹਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ ਜਿਹੜੇ ਮਿੱਠਾ ਬੋਲਦੇ ਨੇ। ਗੁਰੂ ਦੀ ਮੱਤ ਲੈ ਕੇ ਮਿੱਠਾ ਬੋਲਿਆ ਜਾਂਦਾ, ਕਿਉਂਕਿ ਇਹ ਵੀ ਮਿੱਠਾ ਬੋਲਦਾ। ਜਿਹਨੂੰ ਮਹਾਰਾਜ ਕਹਿੰਦੇ ਮਿੱਠ ਬੋਲੜਾ ਜੀ ਸੱਜਣ ਸੁਆਮੀ ਮੋਰਾ, ਹੋ ਸੰਭਲ ਸਤੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲਣਾ ਜਾਣੇ ਪੂਰਨ ਭਗਵਾਨੇ। ਇਸ ਕਰਕੇ ਜਿਨ੍ਹਾਂ ਨੇ ਆਪਣੇ ਪੂਰੇ ਗੁਰੂ ਨਾਲ ਜੁੜ ਗਏ ਉਹਨਾਂ ਦੇ ਬੋਲ ਮਿੱਠੇ ਹੁੰਦੇ ਨੇ, ਉਹ ਸਾਡੇ ਮਨ ਨੂੰ ਭਾਉਂਦੇ ਨੇ। ਇਸ ਕਰਕੇ ਕਈ ਵਾਰ ਮੈਂ ਦੇਖਦਾ ਸੰਸਾਰ ਦੇ ਐਸੇ ਬੋਲ ਇੱਥੋਂ ਬੋਲ ਦਿੰਦੇ ਨੇ, ਕਿਉਂਕਿ ਆਪਾਂ ਨਾ ਜਦੋਂ ਆਉਂਦੇ ਹਾਂ ਸਾਰੇ ਇੱਥੇ ਸ਼ਾਂਤੀ ਲੈਣ ਲਈ ਆਉਂਦੇ, ਇੱਥੇ ਠੰਡ ਵਰਤਣੀ ਚਾਹੀਦੀ ਹੈ। ਐਸੇ ਬੋਲ ਬੋਲੇ ਜਾਣ ਕਿ ਪਿਆਰ ਪੈ ਜਾਵੇ ਸਾਡਾ ਵਾਹਿਗੁਰੂ ਨਾਲ। ਇਹ ਫਿਰ ਸਾਨੂੰ ਜਪ ਜੀ ਸਾਹਿਬ 'ਚ ਦੱਸਿਆ ਵੀ ਕਿਹੜੇ ਬੋਲ ਬੋਲੀਏ, ਮੋਹੋਂ ਕਿਹ ਬੋਲਣ ਬੋਲੀਏ, ਜਿੱਤ ਸੁਣ ਧਰੇ ਪਿਆਰ। ਗੁਰਸਿੱਖ ਦੇ ਮੁੱਖ 'ਚੋਂ ਐਸੇ ਬਚਨ ਨਿਕਲ ਜਾਏ ਜਿਹੜਾ ਗੁਰੂ ਨਾਲ ਪਿਆਰ ਪੈ ਜਾਂਦਾ, ਹੁੰਦਾ ਹੀ ਗੁਰਸਿੱਖ ਹੋਆ। ਤਾਂ ਹੀ ਇੱਥੇ ਮਹਾਰਾਜ ਨੇ ਨਿਸ਼ਾਨੀ ਦੱਸੀ ਹੈ ਗੁਰਸਿੱਖਾਂ ਦੀ। ਉਹ ਕਹਿੰਦੇ ਗੁਰੂ ਦੀ ਮੱਤ ਲੈ ਕੇ ਉਹ ਐਸੇ ਬੋਲ ਬੋਲਦੇ ਨੇ ਕਿ ਸਾਨੂੰ ਗੁਰੂ ਨਾਲ ਪਿਆਰ ਪਾ ਦਿੰਦੇ ਨੇ ਅਤੇ ਪਰਮੇਸ਼ਰ ਨਾਲ ਪਿਆਰ ਪੈ ਜਾਂਦਾ। ਇਹੀ ਪਿਆਰ ਸਾਡੇ ਹਿਰਦੇ 'ਚ ਨਹੀਂ ਹੈਗਾ, ਬਾਕੀ ਤਾਂ ਪਿਆਰ ਬਹੁਤ ਆ ਸਾਡੇ ਹਿਰਦੇ 'ਚ ਸੰਸਾਰ ਦਾ, ਤਾਂ ਉਹ ਤਾਂ ਵਸਾਉਣ ਦੀ ਲੋੜ ਨਹੀਂ ਪੈਣੀ ਤੁਹਾਨੂੰ, ਉਹ ਤਾਂ ਦੱਸਣ ਦੀ ਲੋੜ ਹੀ ਨਹੀਂ ਇੱਥੇ, ਸੰਸਾਰ ਦੀਆਂ ਗੱਲਾਂ ਤਾਂ ਕਰਨ ਦੀ ਬਹੁਤੀ ਲੋੜ ਹੀ ਨਹੀਂ ਇੱਥੇ, ਆਹ ਗੱਲਾਂ ਕਰਨ ਦੀ ਲੋੜ ਆ ਗੁਰਦੁਆਰਿਆਂ 'ਚ। ਮਿੱਠੇ ਬੋਲ ਕਿਵੇਂ ਬੋਲਦਾ, ਕਿਉਂ ਨਹੀਂ ਸਾਡਾ ਮਨ ਮਿੱਠੇ ਬੋਲ ਬੋਲਦਾ, ਕਿਉਂ ਨਹੀਂ ਇਹ ਗੁਰਮਤ ਦਾ ਧਾਰਨੀ। ਕਈ ਵਾਰੀ ਅਸੀਂ ਬਾਹਰੋਂ ਗੁਰਮਤ ਦੇ ਧਾਰਨੀ ਬਣ ਜਾਂਦੇ, ਮਨ ਨਹੀਂ ਗੁਰਮਤ ਦਾ ਧਾਰਨੀ ਹੁੰਦਾ, ਮਨ ਗੁਰਮਤ ਦਾ ਧਾਰਨੀ ਮਨ ਨੇ ਬਣਨਾ। ਅਤੇ ਤਨ ਤਾਂ ਸਾਧ ਆ, ਤਨ ਤਾਂ ਇਹ ਕੁਛ ਨਹੀਂ ਕਹਿੰਦਾ, ਇਹੀ ਮਨ ਹੀ ਲੈ ਕੇ ਜਾਂਦਾ ਇਹਨੂੰ ਜਿੱਥੇ ਲਿਜਾਂਦਾ, ਮਨ ਹੀ ਵਿਗੜਿਆ ਹੋਇਆ। ਇਸ ਕਰਕੇ ਗੁਰਮਤ ਵਾਲੇ ਮਹਾਰਾਜ ਕਹਿੰਦੇ ਗੁਰਸਿੱਖ ਜਿਹੜੇ ਆ ਉਹ ਹਰੀ ਬੋਲਦੇ ਆ, ਰੱਬ ਦਾ ਗੱਲਾਂ ਕਰਦੇ ਨੇ, ਪਰਮੇਸ਼ਰ ਦੀਆਂ ਗੁਰੂ ਦੀਆਂ ਗੱਲਾਂ ਕਰਦੇ ਨੇ। ਕਹਿੰਦੇ ਜੇ ਉਹ ਗੁਰੂ ਦੀਆਂ ਗੱਲਾਂ ਬੋਲੋਗੇ ਤੁਸੀਂ ਸੁਣੋਗੇ, ਤੁਹਾਡੇ ਪਾਪ ਖੰਡਨ ਹੋ ਜਾਣਗੇ, ਕਿੱਡੀ ਵੱਡੀ ਗੱਲ ਆ। ਮਹਾਰਾਜ ਕਹਿੰਦੇ ਗੁਰਸਿੱਖ ਹਰ ਬੋਲੋ ਮੇਰੇ ਭਾਈ, ਕਹਿੰਦੇ ਗੁਰਸਿੱਖੋ ਹਰੀ ਤੋਂ ਬਿਨਾਂ ਕੋਈ ਹੋਰ ਨਹੀਂ ਬਹੁਤੀ ਗੱਲ ਕਰਨੀ, ਕਿਸੇ ਦੂਜੇ ਦੀ ਵਡਿਆਈ ਨਹੀਂ ਇੱਥੇ ਕਰਨੀ, ਹਰੀ ਦੀ ਵਡਿਆਈ ਕਰਨੀ ਹੈ, ਗੁਰੂ ਦੀ ਵਡਿਆਈ ਕਰਨੀ ਹੈ। ਕਹਿੰਦੇ ਫਿਰ ਕੀ ਹੋਊ, ਹਰ ਬੋਲਤ ਪਾਪ ਸਭ ਲਹਿ ਜਾਈ, ਕਹਿੰਦੇ ਫਿਰ ਤੁਹਾਡੇ ਪਾਪ ਹੀ ਸਾਰੇ ਖਤਮ ਹੋ ਜਾਣਗੇ। ਇਸ ਕਰਕੇ ਮਹਾਰਾਜ ਕਹਿੰਦੇ ਗੁਰਸਿੱਖ ਬੋਲਦੇ ਕੀ ਆ, ਉਹ ਬੋਲਦੇ ਆ ਗੁਰੂ ਦੀ ਬਾਣੀ, ਗੁਰੂ ਦੇ ਬਚਨ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਪਾਪ ਲੈ ਜਾਈ, ਗੁਰਮਤ ਬੋਲ ਬੋਲਦੇ ਮਿੱਠਾ, ਹਰ ਜਪ ਹਰ ਹਰ ਜਪੋ ਪਿਆਰਿਆ, ਗੁਰਮਤ ਲੈ ਹਰ ਬੋਲ। ਕਹਿੰਦੇ ਹਰੀ ਦਾ ਨਾਮ ਜਪੋ, ਗੁਰੂ ਦੀ ਮੱਤ ਲੈ ਕੇ ਇਹ ਬੋਲ ਬੋਲੋ। ਕੀ ਬੋਲਣਾ, ਉਹਨੂੰ ਵਾਜਾਂ ਮਾਰੋ, ਵਾਹਿਗੁਰੂ ਵਾਹਿਗੁਰੂ, ਪ੍ਰੇਮ ਨਾਲ ਵਾਜਾਂ ਮਾਰੋ, ਉਹ ਤੁਹਾਡੇ ਹਿਰਦੇ 'ਚ ਵੱਜੂਗਾ। ਜਿਹਨੂੰ ਆਪਾਂ ਯਾਦ ਕਰਦੇ ਹਾਂ ਹਿਰਦੇ 'ਚ ਵੱਸਦਾ ਕਿ ਨਹੀਂ ਵੱਸਦਾ, ਮਨ ਕਹਿ ਦਿੰਦੇ ਆਪਾਂ, ਮਨ ਨੂੰ ਹਿਰਦਾ ਕਹਿੰਦੇ ਜਦੋਂ ਵਿੱਚ ਵੱਸ ਜਾਂਦਾ ਕੁਛ। ਹੁਣ ਸਾਡੇ ਹਿਰਦੇ 'ਚ ਪਰਿਵਾਰ ਵਸਿਆ ਹੋਇਆ, ਉਹਨੂੰ ਤਾਂ ਯਾਦ ਕਰਨ ਦੀ ਲੋੜ ਨਹੀਂ ਪੈਂਦੀ, ਉਹਨੂੰ ਤਾਂ ਜਪਣ ਦੀ ਲੋੜ ਨਹੀਂ ਪੈਂਦੀ, ਪਰਿਵਾਰ ਨੂੰ ਤਾਂ
1: ਸਾਡੇ ਹਿਰਦੇ 'ਚ ਸਾਡੀ ਜ਼ਮੀਨ ਜਾਇਦਾਦ ਵਸੀ ਹੋਈ ਆ, ਘਰ ਵਸਿਆ ਹੋਇਆ, ਉਹ ਤਾਂ ਯਾਦ ਨਹੀਂ ਕਰਨਾ ਪੈਂਦਾ, ਸਹਿਜ ਸਵਾਈ ਚਲੇ ਜਾਂਦੇ ਤੁਸੀਂ, ਬਸ ਭੁੱਲੇ ਆ ਤਾਂ ਹਰੀ ਭੁੱਲੇ ਹੋਏ ਆ। ਤਾਂ ਹਰੀ ਨੂੰ ਵਾਰ ਵਾਰ ਚੇਤੇ ਕਰਨਾ ਪੈਂਦਾ, ਚਿੱਤ 'ਚ ਵਸਾਉਣ ਲਈ ਅਸੀਂ ਬੋਲਦੇ ਹਾਂ। ਜਿਨ੍ਹਾਂ ਨੇ ਜਪਿਆ ਨਹੀਂ ਉਹ ਕਹਿਣਗੇ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੋ ਜੂਗਾ, ਵਾਹਿਗੁਰੂ ਕਹਿਣ ਦੇ ਨਾਲ ਤੁਹਾਡੀ ਰਸਨਾ 'ਤੇ ਵਾਹਿਗੁਰੂ ਬੋਲੂਗਾ। ਇਹ ਕਰਕੇ ਦੇਖ ਲਓ, ਗੁਰਮਤ ਲੈ ਕੇ ਬੋਲਣਾ, ਪਰ ਆਪਦੀ ਮਤ ਨਾਲ ਤਾਂ ਸਾਰੇ ਹੀ ਬੋਲਦੇ ਆ ਵਾਹਿਗੁਰੂ ਵਾਹਿਗੁਰੂ ਹਰੀ ਹਰੀ ਰਾਮ ਰਾਮ। ਉਹ ਫਿਰ ਜਿਹੜੇ ਆਪਦੀ ਮਤ ਨਾਲ ਬੋਲਦੇ ਉਹਨਾਂ ਬਾਰੇ ਵੀ ਗੁਰਬਾਣੀ 'ਚ ਦੱਸਿਆ, ਗੁਰੂ ਦੀ ਮਤ ਲੈ ਕੇ ਬੋਲਦੇ ਉਹਨਾਂ ਬਾਰੇ ਵੀ ਦੱਸਿਆ, ਦੋਨਾਂ ਬਾਰੇ ਦੱਸਿਆ ਹੋਇਆ। ਇੱਕ ਤਾਂ ਦੇਖੀ ਦੇਖੀ ਕਰਨ ਲੱਗ ਜਾਂਦੇ ਨੇ ਜਾਂ ਦੁਨੀਆਂ ਨੂੰ ਦਿਖਾਉਣ ਲਈ ਨਾਮ ਜਪਦੇ ਨੇ, ਇੱਕ ਹੁੰਦਾ ਹਿਰਦੇ 'ਚ ਵਸਾਉਣ ਲਈ ਜਪਦੇ ਨੇ, ਦੋਨਾਂ 'ਚ ਹਿਰਦੇ ਨਿਰਾਦ ਦਾ ਫਰਕ ਆ। ਤਾਂ ਹੀ ਮਹਾਰਾਜ ਨੇ ਕਹਿਣਾ ਗੁਰਮਤ ਲੈ ਹਰ ਬੋਲ, ਹਰੀ ਨੂੰ ਬੋਲਣਾ ਗੁਰੂ ਦੀ ਮਤ ਅਨੁਸਾਰ। ਜਦੋਂ ਤੁਸੀਂ ਗੁਰੂ ਦੀ ਮਤ ਅਨੁਸਾਰ ਬੋਲੋਗੇ ਹਰੀ ਤੁਹਾਡੇ ਹਿਰਦੇ 'ਚ ਵੱਸ ਜੂਗਾ, ਉਹਨੂੰ ਵਾਰ ਵਾਰ ਯਾਦ ਕਰੋਗੇ ਤੁਹਾਡੇ ਹਿਰਦੇ 'ਚ ਵੱਸ ਜੂਗਾ। ਜਿਹਨੂੰ ਅਸੀਂ ਯਾਦ ਕਰਦੇ ਹਾਂ ਸਾਡੇ ਮਨ 'ਚ ਵੱਸ ਜਾਂਦਾ, ਹਿਰਦੇ 'ਚ ਵੱਸ ਜਾਂਦਾ, ਉਹਨੂੰ ਫਿਰ ਯਾਦ ਕਰਨ ਦੀ ਲੋੜ ਨਹੀਂ, ਉਹ ਸੁਰਤੀ 'ਚ ਆ ਜਾਂਦਾ ਸਾਡੀ 'ਚ। ਜਿਵੇਂ ਇੱਥੋਂ ਆਪਾਂ ਘਰੇ ਜਾਣਾ, ਆਪਦੇ ਕਿਹੜਾ ਰਸਤਾ ਕਿਸੇ ਤੋਂ ਪੁੱਛਣ ਦੀ ਲੋੜ, ਸਿੱਧੇ ਤੁਰੇ ਜਾਣਾ, ਭਾਵੇਂ ਇੱਧਰ ਉੱਧਰ ਜਿੱਧਰ ਮਰਜ਼ੀ ਧਿਆਨ ਹੋਵੇ ਤੁਹਾਡੇ ਘਰੇ ਪਹੁੰਚ ਜਾਓਗੇ, ਕਿਉਂਕਿ ਤੁਹਾਡੀ ਸੁਰਤੀ 'ਚ ਵਸਿਆ ਹੋਇਆ। ਜੇ ਤੁਸੀਂ ਆਪਣੇ ਘਰੇ ਜਾਣਾ, ਜਿਹੜਾ ਸਾਡਾ ਘਰ ਨਿੱਜ ਘਰ ਜਿਹਨੂੰ ਕਿਹਾ, ਉੱਥੇ ਵੀ ਸੁਰਤੀ ਦੁਆਰਾ ਹੀ ਜਾਇਆ ਜਾਣਾ, ਧਿਆਨ ਦੁਆਰਾ ਜਾਇਆ ਜਾਣਾ। ਜੇ ਵਾਹਿਗੁਰੂ ਨੂੰ ਮਿਲਣਾ ਤਾਂ ਵੀ ਧਿਆਨ ਦੁਆਰਾ ਹੀ ਮਿਲਿਆ ਜਾਣਾ, ਉਹ ਵਾਹਿਗੁਰੂ ਨੂੰ ਹਿਰਦੇ 'ਚ ਵਸਾਉਣਾ ਪੈਣਾ। ਗੁਰਮਤ ਲੈ ਹਰ ਬੋਲ, ਮਨ ਸੱਚ ਕਸਵੱਟੀ ਲਾਈਐ ਤੁਲੀਐ ਪੂਰੇ ਤੋਲ। ਕਹਿੰਦੇ ਤੁਸੀਂ ਇਸ ਮਨ ਨੂੰ ਐਸ ਕਸਵੱਟੀ 'ਤੇ ਲਾ ਕੇ ਦੇਖੋ, ਇਹਦੇ 'ਚ ਹਰੀ ਵਸਾ ਕੇ ਦੇਖੋ, ਫਿਰ ਤੁਸੀਂ ਪੂਰਾ ਤੁਲੂਗਾ ਤੁਹਾਡਾ, ਨਹੀਂ ਤਾਂ ਘਾਟਾ ਪਊਗਾ, ਤੁਹਾਨੂੰ ਪ੍ਰੋਫਿਟ ਹੋ ਜਾਊਗਾ ਇਸ ਜੀਵਨ ਦੇ ਵਿੱਚ, ਲਾਹਾ ਮਿਲ ਜੂ ਜਿਹਨੂੰ ਕਹਿੰਦੇ ਤੂੰ ਪ੍ਰਾਣੀ ਆਇਆ ਲਾਹਾ ਲੈਣ। ਕਈ ਵਾਰ ਸੋਚੀਦਾ ਵੀ ਇਹ ਗੁਰਬਾਣੀ ਦਾ ਸ਼ਬਦ ਸਾਰਿਆਂ ਨੂੰ ਚੇਤੇ ਆ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਪੱਕੜੇ ਸਾ ਮੁੱਕਦੇ ਚੱਲੀ ਰਹਿਣ। ਹੁਣ ਇਹ ਸੋਚ ਕੇ ਦੇਖਣਾ ਹੁੰਦਾ, ਇਹਦੇ ਇੱਕ ਇੱਕ ਸ਼ਬਦ ਨੂੰ ਸੋਚਣਾ ਪੈਂਦਾ, ਵਿਚਾਰਨਾ ਪੈਂਦਾ, ਗੁਰਬਾਣੀ ਨੂੰ ਵਿਚਾਰਨਾ ਤਾਂ ਹੀ ਕਿਹਾ। ਜਦੋਂ ਅਸੀਂ ਵਿਚਾਰਦੇ ਹਾਂ, ਸਾਡਾ ਕੋਈ ਨਾ ਕੋਈ ਸਾਥੀ ਤੱਕ ਜਾਂਦਾ ਹੀ ਆ ਪਰਿਵਾਰ ਦਾ, ਜਿਵੇਂ ਮੇਰੇ ਗਏ, ਮੈਂ ਦੇਖਿਆ ਵੀ ਉਹਨਾਂ ਨੇ ਸਾਰੀ ਉਮਰ ਕੰਮ ਕੀਤਾ ਖੱਟੀ ਖੱਟੀ, ਕੀ ਲੈ ਕੇ ਗਏ ਆ? ਜੋ ਗੁਰਬਾਣੀ ਕਹਿੰਦੀ ਵੀ ਤੂੰ ਲਾਹਾ ਲੈਣ ਆਇਆ ਸੀ, ਕਿਹੜਾ ਲਾਹਾ ਲੈ ਕੇ ਗਏ? ਜੇ ਤਾਂ ਅਸੀਂ ਉਹੀ ਕੰਮ ਕੀਤਾ ਵੀ ਉੱਠੇ ਕਰਮ ਕਰ ਲਿਆ, ਪਰਿਵਾਰ ਬੱਚੇ ਪੈਦਾ ਕਰ ਲਏ, ਪਾਲ ਲਏ, ਘਰ ਬਾਰ ਬਣਾ ਲਿਆ, ਹਿਰਦੇ 'ਚ ਹਰੀ ਵਸਾਇਆ ਕੋਈ ਨਹੀਂ ਗਾ, ਅਤੇ ਮਹਾਰਾਜ ਕਹਿੰਦੇ ਤੇਰੇ 'ਤੇ ਪਸ਼ੂ 'ਚ ਤਾਂ ਕੋਈ ਫਰਕ ਨਹੀਂ ਹੈਗਾ, ਤੁਸੀਂ ਗੁਰੂ ਤੋਂ ਸਿੱਖਿਆ ਤਾਂ ਲਈ ਨਹੀਂ ਗੀ। ਜਿਹਨੇ ਗੁਰੂ ਦੀ ਸਿੱਖਿਆ ਲਈ ਆ ਉਹ ਇਹ ਲਾਹਾ ਲੈ ਕੇ ਜਾਂਦੇ ਨੇ, ਨਾਮ ਦਾ ਲਾਹਾ, ਹਰੀ ਦਾ ਲਾਹਾ। ਇਸ ਕਰਕੇ ਜਿਨ੍ਹਾਂ ਦੇ ਹਿਰਦੇ 'ਚ ਹਰੀ ਵੱਸ ਜਾਂਦਾ, ਜਿਨ੍ਹਾਂ ਨੇ ਬੋਲੇ, ਉਹ ਫਿਰ ਜਦੋਂ ਕਸਵੱਟੀ ਲੱਗੀ ਨਾ ਉਹ ਪੂਰੇ ਉਤਰੇ। ਕਸਵੱਟੀ ਸਾਰਿਆਂ 'ਤੇ ਲੱਗਣੀ ਹੈ, ਰੋਜ਼ ਹੀ ਲੱਗਦੀ ਹੈ, ਵੈਸੇ ਤਾਂ ਨਹੀਂ ਪਤਾ ਲੱਗਦਾ, ਜਦੋਂ ਅੰਤ ਸਮਾਂ ਆਉਣਾ ਕਸਵੱਟੀ 'ਤੇ ਪਰਖਿਆ ਜਾਣਾ ਹੈ, ਤੁਲੀਆ ਪੂਰੇ ਤੋਲ, ਉੱਥੇ ਤੋਲਿਆ ਜਾਣਾ। ਤਾਂ ਨਾਨਕ ਤੋਲਿਆ ਜਪ ਹੈ ਜਿਹਨੂੰ ਕਹਿੰਦੇ ਨੇ, ਉੱਥੇ ਜਾ ਕੇ ਪਤਾ ਲੱਗਣਾ। ਉਸ ਲਈ ਤਿਆਰੀ ਕਰਨੀ ਪੈਂਦੀ ਹੈ ਪਹਿਲਾਂ ਹੀ, ਕੋਈ ਵੀ ਕੰਮ ਉਹਦੀ ਆਪਾਂ ਤਿਆਰੀ ਕਰਦੇ ਹਾਂ, ਵਿਆਹ ਰੱਖਿਆ ਹੁੰਦਾ ਘਰਾਂ 'ਚ, ਤਿਆਰੀ ਕਰਦੇ ਹਾਂ ਨਾ 6-6 ਮਹੀਨੇ ਪਹਿਲਾਂ ਹੀ, ਸੁਨੇਹੇ ਦੇਣ ਲੱਗ ਜਾਂਦੇ ਹਾਂ, ਬਸ ਇਹ ਵੀ ਅੰਤ ਸਮੇਂ, ਇਹਨੂੰ ਵਿਆਹ ਵੀ ਕਿਹਾ ਗੁਰਬਾਣੀ 'ਚ। ਕਹਿੰਦੇ ਸਭਨਾ ਸਹੁਰੇ ਵੰਝਣ, ਸਾਰਿਆਂ ਨੇ ਛੱਡਣਾ ਸਰੀਰ ਨੂੰ ਇੱਕ ਦਿਨ, ਸਭ ਮੁਕਲਾਵਣ ਹਾਰ, ਅਤੇ ਸਹੁਰੇ ਘਰ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਤਾਂ ਕਰਕੇ ਤੁਲੀਆ ਪੂਰੇ ਤੋਲ, ਨਾਨਕ ਹਰ ਕਥਾ ਸੁਣੀ ਮੁੱਖ ਬੋਲੀ। ਕਹਿੰਦੇ ਮੈਂ ਹਰੀ ਦੀ ਕਥਾ ਸੁਣੀ ਗੁਰਦੁਆਰੇ ਆ ਕੇ, ਫਿਰ ਮੈਂ ਮੁੱਖ ਤੋਂ ਬੋਲੀ, ਜੇ ਸੁਣੀ ਹੋਊ ਤਾਂ ਲਾਜ਼ਮੀ ਬੋਲੂਗਾ ਉਹ। ਜਿਹੜਾ ਮਨ ਨਾ ਸੁਣਦਾ ਨਹੀਂ ਗੁਰਬਾਣੀ, ਉਹ ਬੋਲਦਾ ਨਹੀਂ ਗਾ। ਇਹ ਮੇਰਾ ਆਪਣਾ ਨਿੱਜੀ ਪ੍ਰੈਕਟੀਕਲ ਆ, ਬਹੁਤ ਸਾਰੇ ਸੰਗਤ ਵਾਲੇ, ਬੜਾ ਲੰਬਾ ਸਮਾਂ ਹੋ ਗਿਆ ਜਿਹੜੇ ਲਗਾਤਾਰ ਸੰਗਤ ਕਰਦੇ ਆ, ਮੈਂ ਪ੍ਰਚਾਰ ਕਰਦਾ ਰਹਿੰਦਾ, ਉਹ ਫਿਰ ਅੱਗੇ ਪ੍ਰਚਾਰ ਕਰਨ ਲੱਗ ਜਾਂਦੇ ਆ। ਮਹਾਰਾਜ ਨੇ ਕਿਹਾ ਨਾ ਜਦੋਂ ਇਹ ਕਥਾ ਸੁਣੀ ਗੁਰਮਤ ਸੁਣੀ ਅਤੇ ਉਹ ਅੱਗੇ ਗੁਰੂ ਗੁਰਮਤ ਵੰਡਣ ਲੱਗ ਗਏ, ਫਿਰ ਇਹੀ ਤਾਂ ਹੈ, ਆਪ ਜਪੋ ਵਰਾ ਨਾਮ ਜਪਾਵੋ। ਮਹਾਰਾਜ ਕਹਿੰਦੇ ਨਾਨਕ ਹਰ ਕਥਾ ਸੁਣੀ ਮੁੱਖ ਬੋਲੀ, ਗੁਰਮਤ ਹਰ ਨਾਮ ਪ੍ਰੀਚਾ ਜੀਓ। ਕਹਿੰਦੇ ਇਹ ਪਰਚਾ ਹੈ ਵੀ ਤੁਸੀਂ ਇਹ ਸੁਣਨਾ, ਇਹਨੂੰ ਵੰਡਣਾ, ਜਿਹੜਾ ਇਹ ਕਰਮ ਕਰੂਗਾ ਉਹਨੂੰ ਦੁਨੀਆਂ 'ਚ ਕੋਈ ਘਾਟਾ ਨਹੀਂ ਪਊਗਾ। ਗੁਰਬਾਣੀ 'ਚ ਲਿਖਿਆ ਹੋਇਆ, ਸੱਚ ਲਿਖਿਆ ਹੋਇਆ ਬਿਲਕੁਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੰਗਰ ਚੱਲੇ ਗੁਰ ਸ਼ਬਦ, ਗੁਰੂ ਦੇ ਸ਼ਬਦ ਦਾ ਲੰਗਰ ਜਿਹਨੇ ਲਾ ਦਿੱਤਾ, ਗੁਰੂ ਨੇ ਲਾਇਆ, ਇਹਦਾ ਕਿਤੇ ਤੋਟ ਆਈ ਹੈ, ਪਤਾ ਨਹੀਂ ਕਿ ਇੱਥੇ ਕਿੰਨੇ ਕਥਾ ਵਾਚਕ ਕਥਾ ਕਰਕੇ ਜਾਣਗੇ ਅਤੇ ਕਰਗੇ ਹੋਣਗੇ, ਇਹ ਮੁੱਕਦਾ ਨਹੀਂ ਭੰਡਾਰਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ ਖੱਟੀ ਹੈ। ਇਹ ਤੋਟ ਨਹੀਂ ਆਉਂਦੀ, ਇਹਨੂੰ ਜਿੰਨਾ ਵੰਡੋਂਗੇ ਉਨਾ ਵਧੂਗਾ। ਵੱਧ ਤੋਂ ਵੱਧ ਲੰਗਰ ਲਾਉਣਾ, ਜਿਵੇਂ ਆਪਾਂ ਦੂਜੇ ਲੰਗਰ ਲਾਉਂਦੇ ਹਾਂ ਨਾ, ਲੰਗਰ ਦੇਖ ਕੇ ਲਾਉਣਾ ਹੁੰਦਾ, ਪਰ ਲੰਗਰ ਦੇਖਣਾ ਵੀ ਇਹ ਭੁੱਖ ਹੈਗੀ ਇਹਨੂੰ, ਉੱਥੇ ਲਾਉਣਾ ਪੈਂਦਾ ਲੰਗਰ। ਜਿਹਨੂੰ ਭੁੱਖ ਹੀ ਹੈ ਨਹੀਂ ਗੀ, ਰੱਜਿਆ ਹੋਇਆ, ਉਹਨੂੰ ਨਹੀਂ ਇਹ ਲੰਗਰ ਸਵਾਦ ਲੱਗਣਾ, ਨਾ ਉਹਨੂੰ ਸੁਣਾਈ ਦੀ ਇਹ ਗੱਲ, ਨਾ ਸੁਣਾਉਣੀ ਆ। ਜਿਹਨੂੰ ਭੁੱਖ ਲੱਗੀ ਉਹ ਤੁਹਾਨੂੰ ਮਿਲੂਗਾ ਵੀ ਮੈਨੂੰ ਭੁੱਖ ਲੱਗੀ ਹੈ ਜੀ ਸ਼ਬਦ ਦੇ ਲੰਗਰ ਦੀ, ਫਿਰ ਉਹ ਛਕੂਗਾ ਵੀ ਅਤੇ ਉਹ ਅੱਗੇ ਵੰਡੂਗਾ ਵੀ, ਕਿਉਂਕਿ ਮੈਨੂੰ ਵੀ ਜਦੋਂ ਭੁੱਖ ਲੱਗੀ ਫਿਰ ਮੈਂ ਹੀ ਉਦੋਂ ਹੀ ਛਕਿਆ ਹੈ। ਪਹਿਲਾਂ ਤਾਂ ਮੈਨੂੰ ਵੀ ਭੁੱਖ ਲੱਗਦੀ ਸੀ, ਆਪਦੀ ਹੋਮੇ 'ਚ ਤੁਰੇ ਫਿਰਦੇ ਸੀ। ਇਸ ਕਰਕੇ ਜਦੋਂ ਭੁੱਖ ਲੱਗੀ ਇਹ ਲੰਗਰ ਛਕਾਂਗੇ, ਫਿਰ ਇਹ ਲੰਗਰ ਵੰਡਾਂਗੇ। ਤਾਂ ਮਹਾਰਾਜ ਨੇ ਕਿਹਾ ਵੀ ਪਹਿਲਾਂ ਤਾਂ ਕਥਾ ਸੁਣੀ, ਗੁਰਬਾਣੀ ਸੁਣਨ ਦਾ ਵਿਸ਼ਾ, ਫਿਰ ਮੰਨਣ ਦਾ ਵਿਸ਼ਾ। ਇਸ ਕਰਕੇ ਨਾਨਕ ਹਰ ਕਥਾ ਸੁਣੀ ਮੁੱਖ ਬੋਲੀ, ਗੁਰਮਤ ਹਰ ਨਾਮ ਪ੍ਰੀਚੈ ਬਲਹਾਰੀ ਤਿੰਨਾ ਗੁਰਸਿੱਖਾਂ, ਗੁਰਮਤ ਬੋਲ ਬੋਲਦੇ ਮਿੱਠਾ। ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਬਲਹਾਰ ਜਾਂਦਾ ਜਿਹੜੇ ਗੁਰੂ ਦੀ ਮੱਤ ਲੈ ਕੇ ਫਿਰ ਇਹ ਗੁਰੂ ਦੇ ਬਚਨ ਬੋਲਦੇ ਨੇ, ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਨੇ।

ਪੁੱਤਰ ਗੁਰ ਭਾਈ, ਜਿਹੜੇ ਗੁਰੂ ਦੇ ਹੈਗੇ ਆ ਗੁਰਬਾਣ, ਜਿਹੜੇ ਗੁਰਮਤ ਦੇ ਹੈਗੇ ਹੁੰਦੇ ਨੇ, ਉਹ ਫਿਰ ਇੱਕ ਭਾਈ ਪਰਿਵਾਰ ਬਣ ਜਾਂਦਾ। ਮੈਂ ਇੱਥੋਂ ਤੱਕ ਦੇਖਿਆ ਵੀ ਤੁਹਾਡੇ ਭਰਾ ਤਾਂ ਜੇ ਤੁਹਾਡਾ ਸਾਥ ਛੱਡ ਜਾਣਗੇ, ਪਰ ਇਹ ਜਿਹੜੇ ਗੁਰਮਤ ਵਾਲੇ ਆ ਇਹ ਤੁਹਾਡਾ ਸਾਥ ਨਹੀਂ ਛੱਡਣਗੇ। ਜਿਹੜੇ ਹੋਣਗੇ ਵਿਰਲੇ ਹੁੰਦੇ ਨੇ, ਇਹ ਨਹੀਂ ਸਾਥ ਛੱਡਦੇ। ਤਾਂ ਹੀ ਮਹਾਰਾਜ ਕਹਿੰਦਾ ਬਾਹਾਂ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੇ ਬਾਹਾਂ ਨਾਲ ਛੋਟੀਏ, ਉਹ ਸਿਰ ਦੇ ਜਾਣਗੇ। ਇੱਥੋਂ ਤੱਕ ਉਹਨਾਂ ਦੇ ਵਿੱਚ ਪ੍ਰੇਮ ਹੁੰਦਾ ਇੱਕ ਦੂਜੇ ਪ੍ਰਤੀ। ਆਪਾਂ ਇਤਿਹਾਸ ਦੇ ਵਿੱਚ ਵੀ ਦੇਖਦੇ ਹਾਂ ਬਹੁਤ ਸਾਰੇ ਐਸੇ ਗੁਰਸਿੱਖ, ਗੁਰੂ ਸਾਹਿਬਾਂ ਨੇ ਜਦੋਂ ਦਮਦਮਾ ਸਾਹਿਬ ਵਧੂਕ ਲੈ ਕੇ ਆਇਆ ਗੁਰਸਿੱਖ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹਨੂੰ ਪਰਖ ਵੀ ਲਈਏ ਵੀ ਇਹ ਪੂਰੀ ਵੀ ਹੋਊਗੀ। ਬੜੀ ਲੰਬੀ ਚੌੜੀ ਇਤਿਹਾਸ ਹੈ। ਅਤੇ ਉਹਨਾਂ ਨੇ ਆਪਣੇ ਗੁਰਸਿੱਖਾਂ ਨੂੰ ਆਵਾਜ਼ ਮਾਰੀ, ਪਿਓ ਪੁੱਤ ਸੀ ਇੱਕ ਦੂਜੇ ਦੇ ਮੂਹਰੇ ਆ ਕੇ ਖੜਦੇ ਸੀ, ਕਹਿੰਦੇ ਉਹ ਮੇਰੇ 'ਤੇ ਪਰਖ ਹੋ ਕੇ ਮੇਰੇ 'ਤੇ ਪਰਖ। ਇਹ ਹੁੰਦਾ ਗੁਰ ਭਾਈ ਇੱਠਾ, ਇਹ ਗੁਰ ਭਾਈ ਹੁੰਦੇ ਆ ਸਾਰੇ, ਕਿਉਂਕਿ ਇੱਕ ਏਕ ਪਿਤਾ ਏਕ ਸਿੱਕੇ ਹਮ ਬਾਰਕ, ਇੱਕ ਗੁਰੂ ਆ, ਇੱਕੋ ਹੀ ਉਪਦੇਸ਼ ਆ, ਗੁਰ ਭਾਈ ਇੱਠਾ। ਕਹਿੰਦੇ ਐਸੇ ਗੁਰਮੁਖ ਜਨ ਪਰਿਵਾਰ ਬਣ ਜਾਂਦਾ ਇੱਕ ਉਹਨਾਂ ਦਾ, ਇਹਨੂੰ ਕਿਹਾ ਰਾਗ ਰਤਨ ਪਰਿਵਾਰ ਪਰੀਆਂ। ਸ਼ਬਦ ਗਾਵਣੇ ਆਈਆਂ, ਉਹ ਸ਼ਬਦ ਗਾਉਣਗੀਆਂ, ਉਹ ਸ਼ਬਦ ਦੀ ਵਿਚਾਰ ਕਰਨਗੇ ਰਲ ਕੇ, ਉਹ ਸ਼ਬਦ ਦੀ ਮਹਿਮਾ ਕਰਨਗੇ। ਇਸ ਕਰਕੇ ਉਹਨਾਂ ਨੂੰ ਪਰਿਵਾਰ ਪਰੀਆਂ ਵੀ ਕਹਿ ਦਿੱਤਾ ਗਿਆ। ਸੋਹਣੇ, ਇਸ ਕਰਕੇ ਐਸੇ ਕਹਿੰਦੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਣਾ ਹੈ। ਗੁਰੂ ਕਹਿੰਦਾ ਬਲਹਾਰੀ ਤਿੰਨਾ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ, ਬਲਿਹਾਰੀ ਤਿੰਨਾ ਗੁਰਸਿੱਖਾਂ ਗੁਰਸੇਵਾ ਜਾਣਨ, ਗੁਰਸੇਵਾ ਜਾਣਨ ਅਬਰਿੱਠਾ। ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਣਾ ਜਿਹੜੇ ਗੁਰੂ ਦੀ ਸੇਵਾ ਨੂੰ ਸਭ ਤੋਂ ਪਹਿਲ ਦਿੰਦੇ ਨੇ, ਟਹਿਲ ਸੇਵਾ ਨੂੰ ਮੁੱਖ ਰੱਖਦੇ ਨੇ ਉਹ ਗੁਰੂ ਦੀ। ਬਾਕੀ ਕੰਮ ਤਾਂ ਉਹ ਛੁੱਟ ਸਕਦੇ ਉਹਨਾਂ ਦੇ, ਉਹ ਕਹਿੰਦੇ ਗੁਰੂ ਦੀ ਟਹਿਲ ਕਰਨਗੇ ਅਬਰਿੱਠਾ। ਜਿਹੜੇ ਗੁਰੂ ਦੀ ਟਹਿਲ ਸਭ ਤੋਂ ਪਿਆਰਾ ਜਾਣਦੇ ਨੇ, ਜਿਹੜਾ ਗੁਰੂ ਦੀ ਸੇਵਾ ਨੂੰ ਸਭ ਤੋਂ ਪਿਆਰੀ ਜਾਣਦੇ ਨੇ, ਮਰ ਕਹਿੰਦੇ ਇਹ ਸੇਵਾ ਸਫਲ ਆ ਤੁਹਾਡੀ, ਜੇ ਤੁਸੀਂ ਗੁਰੂ ਦੇ ਸਨਮੁੱਖ ਹੋ ਕੇ ਸੇਵਾ ਕਰ ਰਹੇ ਹੋ, ਗੁਰੂ ਨਾਲ ਪਿਆਰ ਕਰਕੇ ਫਿਰ ਸੇਵਾ ਕਰ ਰਹੇ ਹੋ, ਜਿਹਨੂੰ ਮਰ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ। ਜੇ ਸਤਿਗੁਰ ਨੂੰ ਉਹਨਾਂ ਨੇ ਜਾਣਿਆ, ਕਿਉਂਕਿ ਮੈਂ ਲੰਬਾ ਸਮਾਂ ਰਿਹਾ ਸ਼੍ਰੋਮਣੀ ਕਮੇਟੀ 'ਚ, 36 ਸਾਲ ਮੈਂ ਜੌਬ ਕੀਤੀ ਹੈ, ਮੈਂ ਦੇਖਿਆ ਜਿਨ੍ਹਾਂ ਦੇ ਹਿਰਦੇ 'ਚ ਸਤਿਗੁਰ ਦੇ ਬਚਨ ਨਹੀਂ ਨਾ ਬਸੇ, ਸੇਵਾ ਤਾਂ ਉਹ ਵੀ ਬਹੁਤ ਕਰਦੇ ਆ, ਪਰ ਹਉਮੈ ਦੀ ਪੰਡ ਬੜੀ ਵੱਡੀ ਹੁੰਦੀ ਹੈ ਉਹਨਾਂ ਦੇ ਸਿਰ 'ਤੇ। ਇਹ ਤਾਂ ਆਉਂਦੀ ਹੈ ਕਿਉਂਕਿ ਆ ਗਿਆ ਨਹੀਂ, ਗੁਰੂ ਮੂਹਰੇ ਹੋਇਆ, ਫਿਰ ਮੈਂ ਤਾਂ ਕਰਦਾ ਨਹੀਂ, ਤੂੰ ਕਰਦਾ, ਗੁਰੂ ਕਰਾ ਰਿਹਾ। ਕਈ ਉੱਤੋਂ ਉੱਤੋਂ ਕਹਿਣਗੇ ਉਹ ਇਹ ਤਾਂ ਗੁਰੂ ਕਰਾ ਰਿਹਾ, ਪਰ ਅੰਦਰੋਂ ਜਦੋਂ ਛੇੜ ਕੇ ਦੇਖੀ ਤਾਂ ਫਿਰ ਵੀ ਭਰੇ ਪਏ ਅੰਦਰੋਂ, ਕਿਉਂਕਿ ਅੰਦਰ ਗੁਰੂ ਨਹੀਂ ਨਾ ਹੈਗਾ, ਹਿਰਦੇ ਸ਼ਬਦ ਨਹੀਂ ਵਸਿਆ। ਤਾਂ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਣਾ, ਗੁਰ ਸੇਵਾ ਜਾਣਨ ਅਬਰਿੱਠਾ, ਕਿ ਗੁਰੂ ਨੂੰ ਪਹਿਲ ਦਿੰਦੇ ਨੇ, ਗੁਰੂ ਦੀ ਸੇਵਾ ਨੂੰ ਪਹਿਲ ਦਿੰਦੇ ਨੇ। ਵੈਸੇ ਤਾਂ ਗੁਰੂ ਦੀ ਸੇਵਾ ਦੋ ਤਰੀਕਿਆਂ ਨਾਲ, ਇੱਕ ਜਿਵੇਂ ਆਪਾਂ ਤਨ ਤੌਰ 'ਤੇ ਗੁਰੂ ਦੀ ਸੇਵਾ ਕਰਦੇ ਹਾਂ, ਲੰਗਰ 'ਚ ਝਾੜੂ ਦੇਣਾ ਸਾਰਾ ਇਹ ਸੇਵਾ ਤਨ ਤੌਰ 'ਤੇ ਆ, ਦੂਜੀ ਸੇਵਾ ਮਨ ਤੌਰ 'ਤੇ ਆ। ਮਨ ਗੁਰੂ ਦੀ ਸੇਵਾ ਕਿਵੇਂ ਕਰਦਾ? ਸੁਣ ਸੁਣ ਕੇ, ਜਿਹਨੂੰ ਕਹਿੰਦੇ ਨਾ ਸੁਣ ਸੁਣ ਮਨ ਵਸਾਈ ਹੈ, ਇਹ ਸੁਣ ਸੁਣ ਕੇ ਵੀ ਸੇਵਾ ਹੈ। ਇਹ ਸੇਵਾ ਔਖੀ ਆ, ਬਹੁਤ ਔਖੀ ਹੈ, ਸੁਣਨਾ ਸਭ ਤੋਂ ਔਖਾ ਹੈ, ਸੁਣਾਉਣਾ ਸਭ ਤੋਂ ਸੌਖਾ ਹੈ। ਇਸ ਕਰਕੇ ਐਸੀ ਗੁਰਸਿੱਖ ਸੇਵਾ ਕਰਦੇ ਨੇ ਸੁਣ ਸੁਣ ਕੇ, ਸੁਣਨਾ ਹੀ ਭਗਤੀ ਆ, ਜਿਹੜਾ ਸੁਣਦਾ ਨਹੀਂ ਉਹ ਭਗਤੀ ਕਿਹੜੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਗੁਰੂ ਦੀ ਸੇਵਾ ਹੈ। ਦੂਜੀ ਅੱਗੇ ਸੇਵਾ ਸਤਿਗੁਰ ਨਿਰੰਕਾਰ ਹੈਗਾ, ਜਿਹਦਾ ਕੋਈ ਆਕਾਰ ਨਹੀਂ, ਉਹ ਸੇਵਾ ਦੇਖ ਦੇਖ ਕੇ ਆ। ਚੰਦ ਚਕੋਰ ਦੀ ਜਿਹੜੀਆਂ ਸਾਰੀਆਂ ਉਦਾਹਰਨਾਂ ਦਿੱਤੀਆਂ ਨਾ, ਚੰਦ ਅਤੇ ਚਕੋਰ ਦੀਆਂ ਹੋਰ ਸਾਰੀਆਂ, ਉਹਦਾ ਮਤਲਬ ਇਹੀ ਆ, ਲੋਇਨ ਰੱਤੇ ਲੋਇਨੀ, ਇਹ ਨੇਤਰ ਜਾ ਕੇ ਉਹ ਨੇਤਰਾਂ ਨਾਲ ਮਿਲ ਜਾਣ ਉਹਦੇ, ਲੋਇਨ ਰੱਤੇ ਲੋਇਨੀ, ਕੰਨੀ ਸੁਰਤ ਸਮਾਏ, ਕੰਨਾਂ ਦੁਆਰਾ ਸ਼ਬਦ ਸੁਣੀ ਜਾਣਾ, ਨੇਤਰਾਂ ਦੁਆਰਾ ਸੱਚ ਨੂੰ ਦੇਖਣਾ। ਰਹਿਰਾਸ ਰੋਜ਼ ਪੜ੍ਹਦੇ ਹੋਵੋਗੇ ਸ਼ਾਇਦ, ਸੁਣਦੇ ਤਾਂ ਹੋਵੋਗੇ, ਉਹਦੇ 'ਚ ਇਹ ਗੱਲ ਦੱਸੀ ਹੋਈ ਹੈ, ਅੰਤਰ ਗੁਰ ਅਰਾਧਣਾ ਜੈਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ।

0: ਗੁਰਨਾਉ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਓ। ਕਹਿੰਦੇ ਇਸ ਤਰ੍ਹਾਂ ਮਨ ਨਾਮ ਦੇ ਵਿੱਚ ਅਤੇ ਉਸ ਪਰਮੇਸ਼ਰ ਦੇ ਵਿੱਚ ਰੰਗਿਆ ਜਾਂਦਾ ਹੈ, ਪ੍ਰੇਮ 'ਚ ਰੰਗਣਾ ਕਹਿੰਦੇ ਇਹਨੂੰ ਗੁਰਬਾਣੀ 'ਚ। ਇਹ ਰੰਗ ਹੈ, ਇਹ ਰੰਗ ਉੱਤਰਦਾ ਨਹੀਂ ਗਾ, ਬਾਕੀ ਦੁਨੀਆਂ ਦੇ ਰੰਗ ਸਾਰੇ ਉੱਤਰ ਸਕਦੇ ਨੇ। ਇਹੀ ਰੰਗ ਸੀ ਜਿਹਨੇ ਚੜਖੜੀਆਂ 'ਤੇ ਚੜ੍ਹ ਗਏ, ਇਹੀ ਰੰਗ ਸੀ ਜਿਹੜੇ ਬੰਦ ਬੰਦ ਕਟਾ ਗਏ, ਇਹ ਰੰਗ ਉੱਤਰਦਾ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਉਹ ਗੁਰੂ ਦੀ ਸੇਵਾ ਕਰਦੇ ਗੁਰੂ ਰੂਪ ਹੋ ਗਏ। ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਧਰੇ ਤਾਰੇਣ ਸਰਿੱਠਾ। ਮਹਾਰਾਜ ਕਹਿੰਦੇ ਗੁਰਸਿੱਖ ਨੂੰ ਐਸੀ ਵਡਿਆਈ ਦਿੱਤੀ, ਦੇਖੋ ਗੁਰੂ ਸਾਹਿਬਾਂ ਨੇ ਬੜੀ ਵਡਿਆਈ ਦਿੱਤੀ ਆਪਾਂ ਨੂੰ। ਕਹਿੰਦੇ ਬਲਿਹਾਰ ਜਾਂਦਾ ਮੈਂ ਜਿਹੜੇ ਆਪ ਤਾਂ ਤਰ ਗਏ ਦੂਜਿਆਂ ਨੂੰ ਵਿਤਾਰ ਦਿੰਦੇ ਨੇ। ਸਰਿੱਠਾ, ਸਰਿੱਠਾ ਦਾ ਮਤਲਬ ਹੈ ਸ੍ਰਿਸ਼ਟੀ, ਸ੍ਰਿਸ਼ਟੀ ਦੇ ਵਿੱਚ ਜਿਹੜਾ ਵੀ ਉਹਨਾਂ ਨੂੰ ਮਿਲੂ ਉਹ ਤਰ ਜੂਗਾ, ਕਿਉਂਕਿ ਆਪ ਤਰਿਆ ਹੋਇਆ, ਡੁੱਬਿਆ ਹੋਇਆ ਤਾਂ ਡਬੋਊਗਾ ਹੀ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਸਿੱਖ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਵਸਾ ਲਿਆ, ਕਹਿੰਦੇ ਉਹਨਾਂ ਨੇ ਤਰ ਗਏ ਨੇ, ਉਹਨਾਂ ਦਾ ਸੰਗ ਕਰਨ ਵਾਲੇ ਵੀ ਤਰ ਜਾਂਦੇ ਨੇ। ਆਪ ਤਰੇ ਤਰੇਨ ਸਰਿੱਠਾ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਰ ਸਧਾਰ, ਮੰਨੈ ਤਰੇ ਤਾਰੇ ਗੁਰਸਿੱਖ। ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਰੇਨ ਸਰਿੱਠਾ, ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ। ਜਿਹੜੇ ਮਨ ਨੇ ਨਿਰੰਜਣ ਨੂੰ ਮਾਇਆ ਤੋਂ ਰਹਿਤ ਅਤੇ ਉਹਦੇ ਨਾਮ ਨੂੰ ਜਾਣ ਲਿਆ, ਉਹ ਆਪ ਤਰੇ ਨੇ, ਦੂਜਿਆਂ ਨੂੰ ਉਤਾਰ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਸਿੱਖ ਗੁਰੂ ਸਾਹਿਬਾਂ ਮਿਲਦੇ। ਸਿੱਖਾਂ ਦੀ ਗੱਲ ਚੱਲ ਰਹੀ ਹੈ, ਭਾਈ ਗੁਰਦਾਸ ਜੀ ਉਹਨਾਂ ਗੁਰਸਿੱਖਾਂ ਦੀ ਗੱਲ ਕਰ ਰਹੇ, ਤੋਂ ਪਹਿਲਾਂ ਛੇਵੇਂ ਪਾਤਸ਼ਾਹ ਅਤੇ ਪੰਜਵੇਂ ਪਾਤਸ਼ਾਹ ਦੇ ਗੁਰਸਿੱਖਾਂ ਦੇ ਨਾਮ ਵੀ ਆਏ ਸੀ। ਉਹਨਾਂ ਦੀ ਪਹਿਲਾਂ ਵਿਚਾਰ ਕਰਨ ਤੋਂ ਬਾਅਦ ਫਿਰ ਦੱਸਿਆ ਵੀ ਇਹੋ ਜਿਹੇ ਹੁੰਦੇ ਗੁਰਸਿੱਖ, ਨਿਸ਼ਾਨੀਆਂ ਦੱਸੀਆਂ ਹੋਈਆਂ। ਮਹਾਰਾਜ ਕਹਿੰਦੇ ਐਸੇ ਗੁਰਸਿੱਖ ਵਿਰਲੇ ਹੁੰਦੇ ਨੇ ਸੰਸਾਰ ਦੇ ਵਿੱਚ, ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰ ਰਹੇ ਨਰਾਰੇ, ਆਪ ਤਰੇ ਸੰਗਤ ਕੁੱਲ ਤਾਰੇ, ਤਿੰਨ ਸਫਲ ਜਨਮ ਜਾਗ ਆਇਆ। ਕਹਿੰਦੇ ਉਹਨਾਂ ਦਾ ਆਉਣਾ ਸਫਲ ਹੈ, ਗੁਰਸਿੱਖਿਆਂ ਗੁਰਸਿੱਖਾਂ ਮਿਲਿਆ ਪਾਪ ਪਨਿੱਠਾ। ਕਹਿੰਦੇ ਐਸੇ ਗੁਰਸਿੱਖਾਂ ਨੂੰ ਮਿਲ ਕੇ ਸਾਡੇ ਪਾਪ ਖੰਡਨ ਹੋ ਜਾਂਦੇ ਨੇ, ਇਹ ਗੁਰਬਾਣੀ ਨੇ ਮੋਹਰ ਲਾਈ ਹੋਈ ਹੈ। ਦੇਖੋ ਜਿਹੜੀਆਂ ਭਾਈ ਗੁਰਦਾਸ ਦੀਆਂ ਗੱਲਾਂ ਗੁਰਬਾਣੀ 'ਤੇ ਤਾਂ ਪੂਰੀਆਂ ਉਤਰਦੀਆਂ, ਕਿਉਂਕਿ ਗੁਰਬਾਣੀ ਨੇ ਇਹਨਾਂ ਗੱਲਾਂ ਦੇ ਵਿੱਚ ਨਾਲ ਦੀ ਨਾਲ ਆਪਾਂ ਗੁਰਬਾਣੀ ਵਿਚਾਰ ਰਹੇ ਹਾਂ। ਦੇਖੋ ਮਹਾਰਾਜ ਕਹਿੰਦੇ ਜਿਹੜਾ ਹਰੀ ਨੂੰ ਮਿਲ ਲੈਂਦਾ ਨਾ, ਜਿਹੜੇ ਉਹਦੇ ਦਰਸ਼ਨ ਕਰ ਲੈਂਦਾ, ਉਹਦੇ ਪਾਪ ਖਤਮ ਹੋ ਜਾਂਦੇ। ਗੁਰਸਿੱਖਾਂ ਮਿਲਿਆ ਪਾਪ ਪਨਿੱਠਾ, ਕਹਿੰਦੇ ਪਾਪ ਖੰਡਨ ਹੋ ਜਾਂਦੇ ਨੇ। ਉਹ ਫਿਰ ਸਾਨੂੰ ਦੱਸ ਰਹੇ ਨੇ ਜੋ ਮਿਲਿਆ ਹਰੀ ਦੀਵਾਨ ਸੇ, ਸਭਨੀ ਦੀਵਾਨੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ। ਕਿਉਂ ਤਰਿਆ? ਕਹਿੰਦੇ ਉਸ ਅੰਦਰ ਨਾਮ ਨਿਧਾਨ ਹੈ, ਉਹਦੇ ਕੋਲ ਨਾਮ ਦਾ ਖਜ਼ਾਨਾ ਸਤਿਗੁਰ ਨੇ ਦਿੱਤਾ, ਉਸ ਅੰਦਰ ਨਾਮ ਨਿਧਾਨ ਹੈ, ਨਾਮੋ ਪਰਵਰਿਆ। ਕਹਿੰਦੇ ਉਹ ਨਾਮ ਦੀ ਮਹਿਮਾ ਕਰਦਾ, ਉਹ ਨਾਮ 'ਚ ਸਮਾ ਗਿਆ, ਸ਼ਬਦ 'ਚ ਸਮਾ ਗਿਆ, ਉਹ ਸ਼ਬਦ ਦੀ ਮਹਿਮਾ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਆਪ ਜਪਦੇ ਨੇ ਦੂਜਿਆਂ ਨੂੰ ਜਪਾਉਂਦੇ ਨੇ, ਮਹਾਰਾਜ ਕਹਿੰਦੇ ਹਰ ਹਰ ਨਾਮ ਜਪੋ ਮੇਰੇ ਮਨ ਮੇਰੇ, ਜਿੱਤ ਸਿਮਰਤ ਸਭ ਕਿਲਬਿਖ ਪਾਪ ਲਹਾਤੀ, ਉਹਨਾਂ ਦੇ ਪਾਪ ਖੰਡਨ ਹੋ ਜਾਂਦੇ ਨੇ। ਇਹ ਸਾਨੂੰ ਗੁਰਬਾਣੀ ਦੇ ਵਿੱਚ ਵਾਰ ਵਾਰ ਸਮਝਾਇਆ ਗਿਆ ਕਿਵੇਂ ਤੁਸੀਂ ਇਹ ਜੀਵਨ ਸਫਲ ਕਰਨਾ, ਕਿਵੇਂ ਤੁਹਾਡਾ ਇਹ ਜਨਮ ਸਫਲ ਹੋਣਾ ਜੇ ਤੁਸੀਂ ਗੁਰੂ ਦੇ ਨਾਲ ਜੁੜ ਗਏ। ਗੁਰੂ ਤੋਂ ਬਿਨਾਂ ਤਰਿਆ ਨਹੀਂ ਕੋਈ ਅੱਜ ਤੱਕ, ਨਾ ਤਰੂਗਾ। ਇਸ ਕਰਕੇ ਗੁਰਬਾਣੀ ਅਗਾਧ ਬੋਧ ਹੈ। ਇਸ ਗੁਰਬਾਣੀ ਨੂੰ ਆਪਾਂ ਵਿਚਾਰਨਾ ਹੁੰਦਾ, ਸੁਣਨਾ ਹੁੰਦਾ ਅਤੇ ਹਿਰਦੇ 'ਚ ਵਸਾਉਣਾ ਹੁੰਦਾ। ਮਨ ਨੂੰ ਹਿਰਦਾ ਕਹਿੰਦੇ ਨੇ, ਜਦੋਂ ਇਹ 'ਚ ਗੁਰੂ ਦਾ ਸ਼ਬਦ ਵਸ ਜਾਂਦਾ ਉਦੋਂ ਇਹਨੂੰ ਕਮਲ ਫੁੱਲ ਵੀ ਕਿਹਾ ਗਿਆ, ਪਹਿਲਾਂ ਮੂਦਾ ਭਾਂਡਾ ਕਿਹਾ ਗੁਰਬਾਣੀ 'ਚ। ਸਾਡੇ ਮਨ ਨੂੰ ਜਦੋਂ ਇਹਦੇ ਵਿੱਚ ਸ਼ਬਦ ਵਸ ਜਾਂਦਾ ਉਦੋਂ ਸਿੱਧਾ ਹੋ ਜਾਂਦਾ ਭਾਂਡਾ, ਇਹਦੇ ਵਿੱਚ ਵਸਤੂ ਟਿਕ ਜਾਂਦੀ ਹੈ। ਸੋ ਇਸ ਕਰਕੇ ਜਿਸ ਹਿਰਦੇ ਵਿੱਚ ਨਾਮ ਵਸ ਜਾਂਦਾ, ਮਹਾਰਾਜ ਕਹਿੰਦੇ ਉਹ ਹਿਰਦਾ ਪਵਿੱਤਰ ਹੋ ਜਾਂਦਾ, ਉਹ ਮਨ ਪਵਿੱਤਰ ਹੋ ਜਾਂਦਾ, ਉਹ ਆਪਣਾ ਜੀਵਨ ਸਫਲ ਕਰ ਲੈਂਦਾ, ਉਹ ਗੁਰਸਿੱਖ ਹੈ। ਐਸੇ ਗੁਰਸਿੱਖਾਂ ਦੀ ਵਡਿਆਈ ਕੀਤੀ ਗਈ ਹੈ, ਸਤਿਗੁਰ ਕਿਰਪਾ ਕਰਨ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੈ ਨਾਮ ਜਪਾਵੋ। ਇਸ ਕਰਕੇ ਸਤਿਗੁਰ ਦੀ ਵਡਿਆਈ ਕਰਦੇ ਹਾਂ। ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਅਤੇ ਗੁਰੂ ਬਖਸ਼ਣਹਾਰ ਬਖਸ਼ ਦੇਣਾ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਦਾ, ਜਿਨ੍ਹਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਆਪ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਗੁਰ ਇਤਿਹਾਸ ਦੀਆਂ ਵਿਚਾਰਾਂ ਦਾ, ਢਾਡੀ ਵਾਰਾਂ ਦਾ। ਢਾਡੀ ਵਾਰਾਂ ਦੀ ਸਾਂਝ ਕਰ ਰਹੇ ਹਨ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਗਿਆਨੀ ਰਛਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ। ਆਓ ਢਾਡੀ ਜਥੇ ਪਾਸੋਂ ਗੁਰ ਇਤਿਹਾਸ ਢਾਡੀ ਵਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹਾਂ। ਉਪਰੰਤ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦਾਤਾ ਜਿਸ ਵਾਲੀਆਂ ਨੂੰ
1: ਦਰਵਾਜੇ ਤੇਰੇ ਦਾਤਾ ਜਿਸ ਵਾਲੀਆਂ ਨੂੰ
0: ਆਏ ਦਰਵਾਜੇ ਤੇਰੇ ਦਾ

ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਗੁਰੂ ਕੇ ਪਿਆਰੇ ਕਥਾਵਾਚਕ ਜੋ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸੰਗਤਾਂ ਦੇ ਨਾਲ ਸਾਂਝ ਪਾ ਰਹੇ ਸਨ। ਗੁਰੂ ਕੇ ਪਿਆਰੇ ਨੇ, ਗੁਰਸਿੱਖ ਨੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆਉਣਾ ਹੈ, ਉਹ ਗੁਰੂ ਮਹਾਰਾਜ ਜੀ ਦੇ ਦਰਬਾਰ 'ਚ ਆਉਂਦਾ, ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਦਾ, ਸੀ ਝੁਕਾਉਂਦਾ ਹੈ, ਪੂਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਉਹਦਾ ਸੀ ਝੁਕਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਪਾਵਨ ਸ਼ਬਦਾਂ ਅੰਦਰ ਵੀ ਬੜੇ ਕਮਾਲ ਦਾ ਜ਼ਿਕਰ ਕੀਤਾ। ਉਹਨਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰ ਦਾ ਜ਼ਿਕਰ ਕੀਤਾ। ਸਤਿਗੁਰਾਂ ਦੇ ਸ਼ਬਦ ਇਹ ਨੇ, ਭਾਵ ਸੁਹਾਵੇ ਜਾ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਨੀ ਮੁੱਖ ਸੁਹਾਵਾ, ਜਾ ਤੋ ਜਸ ਗਾਵੈ ਜਿਉ ਪਿਆ ਤੋ ਸਰਨੀ। ਇਹ ਮੇਰੇ ਪੈਰ ਤਦ ਸੋਹਣੇ ਲੱਗਦੇ ਨੇ ਮਾਲਕਾ ਜਦੋਂ ਮੈਂ ਤੇਰੇ ਦਰ ਵੱਲ ਆਉਣਾ, ਹੋਰ ਪਾਸੇ ਨਹੀਂ, ਜਦੋਂ ਮੈਂ ਤੇਰੇ ਦਰਬਾਰ ਵੱਲ ਨੂੰ ਆਉਣਾ ਹਾਂ, ਇਹ ਮੈਨੂੰ ਪੈਰ ਬੜੇ ਚੰਗੇ ਲੱਗਦੇ ਨੇ ਮਾਲਕਾ। ਇਹ ਮੇਰਾ ਮਸਤਕ ਉਦੋਂ ਭਾਗਾਂ ਵਾਲਾ ਹੋ ਜਾਂਦਾ ਜਦੋਂ ਮੈਂ ਪੂਰੇ ਗੁਰੂ ਦੇ ਅੱਗੇ ਆ ਕੇ ਨਮਸਕਾਰ ਕਰਦਾ, ਸੀ ਝੁਕਾਉਂਦਾ ਹਾਂ। ਇਹ ਫਿਰ ਕਹਿੰਦਾ ਹੈ, ਫਿਰ ਆ ਰਸਨਾ ਦਾ ਜ਼ਿਕਰ ਕਰਦਾ, ਕਿਉਂਕਿ ਸਾਡੇ ਕੋਲ ਜਿਹੜੇ ਬੋਲ ਨੇ ਨਾ, ਇਹ ਮੰਦੇ ਬੋਲ ਵੀ ਨੇ, ਚੰਗੇ ਬੋਲ ਵੀ ਨੇ, ਮਾੜੇ ਬੋਲ ਵੀ ਨੇ ਅਤੇ ਵਧੀਆ ਅੱਛੇ ਬੋਲ ਵੀ ਨੇ, ਇਹ ਤਿੱਖੇ ਬੋਲ ਵੀ ਨੇ ਅਤੇ ਮਿੱਠੇ ਬੋਲ ਵੀ ਨੇ। ਸਤਿਗੁਰੂ ਮਹਾਰਾਜ ਜੀ ਨੇ ਆਖਿਆ, ਚੰਗੇ ਬੋਲ ਬੋਲ, ਮਿੱਠੇ ਬੋਲ ਬੋਲ, ਵਧੀਆ ਬੋਲਿਆ ਕਰ, ਕਿਉਂਕਿ ਜੇ ਤਿੱਖਾ ਬੋਲੇਗਾ, ਕੌੜਾ ਬੋਲੇਗਾ, ਫਿਰ ਇੱਕ ਗੱਲ ਲਿਖ ਲੈ ਮਹਾਰਾਜ ਕਹਿੰਦੇ, ਟੂਟ ਪ੍ਰੀਤ ਗਈ ਬੁਰ ਬੋਲ। ਇਹ ਜਿਹੜੀਆਂ ਪ੍ਰੀਤਾਂ ਨੇ ਇਹਨਾਂ ਨੇ ਰਹਿਣਾ ਨਹੀਂ, ਇਹ ਟੁੱਟ ਜਾਣਗੀਆਂ। ਜਿੰਨੇ ਮਰਜ਼ੀ ਨੇੜੇ ਦੇ ਰਿਸ਼ਤੇਦਾਰ ਹੋਣ, ਮਾੜਾ ਬੋਲਣ ਲੱਗ ਜਾਓ, ਟੁੱਟ ਜਾਂਦੇ ਨੇ, ਸਾਰੇ ਪਾਸਾ ਵੱਟ ਜਾਂਦੇ ਨੇ। ਮਿੱਠਾ ਬੋਲਣਾ ਸਿਖਾਇਆ। ਇਹ ਕਹਿੰਦਾ, ਦਾਤਾ ਜਦੋਂ ਮੈਂ ਤੇਰੇ ਗੁਣ ਗਾਉਣ ਲੱਗਦਾ ਨਾ, ਇਹ ਮੇਰੀ ਰਸਨਾ ਮੈਨੂੰ ਇਉਂ ਜਾਪਦੀ ਹੈ ਜਿਵੇਂ ਇਸ ਲੱਖਣੀ। ਅਖੀਰ 'ਚ ਕਹਿੰਦਾ ਮਾਲਕਾ, ਆਹ ਮਨੁੱਖਾ ਜਨਮ ਤਾਂ ਸਾਨੂੰ ਦਿੱਤਾ ਏ, ਇਹ ਤੇਰੇ ਦਰਬਾਰ ਦੇ ਵਿੱਚ ਹੀ ਸੌਂਦਾ ਏ, ਹੀਰੇ ਵਰਗਾ ਜਨਮ, ਇਹਨੂੰ ਇੱਕ ਤੇ ਕੌਡੀਆਂ ਦੇ ਬਦਲੇ ਗੁਆਕੀ ਨਾ ਚੱਲਿਆ ਜਾਵਾਂ। ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਵਿੱਤ ਦੁਨੀਆਂ ਦੇ ਆ ਕੇ ਮੇਰਾ ਫਰਜ਼ ਕੀ ਏ, ਬੁਰਾ ਭਲਾ ਨਾ ਕਦੇ ਵਿਚਾਰਦਾ ਤੂੰ, ਛੱਡ ਬੈਠਿਆ ਸੱਚ ਦੀ ਕਿਰਤ ਕਰਨੀ, ਬੋਲੇ ਝੂਠ ਤੇ ਠੱਗੀਆਂ ਮਾਰਦਾ ਤੂੰ, ਢਾ ਕੇ ਦੁਖੀ ਗਰੀਬਾਂ ਦੇ ਕੱਚਿਆਂ ਨੂੰ, ਆਪਣੇ ਪੱਕੇ ਮਹਿਲ ਉਸਾਰਦਾ ਤੂੰ, ਤੇਰੇ ਜਿਹਾ ਬਲਵੰਤ ਨਦਾਨ ਕਿਹੜਾ, ਹੀਰਾ ਜਨਮ ਕੌਡੀ ਬਦਲੇ ਹਾਰਦਾ ਤੂੰ, ਹੀਰੇ ਵਰਗਾ ਜਨਮ ਕੌਡੀ ਬਦਲੇ ਹਾਰ ਕੇ ਚੱਲਿਆ ਜਾਂਦਾ। ਜਿਨ੍ਹਾਂ ਨੇ ਮਨੁੱਖਾ ਜਨਮ ਸਫਲ ਬਣਾ ਲਿਆ, ਅੱਜ ਪੂਰਾ ਦਿਨ ਚਾਹੇ ਦੁਪਹਿਰ ਦੇ ਦੀਵਾਨ ਸਜੇ, ਸੋਦਰ ਦੇ ਦੀਵਾਨ ਸਜੇ ਨੇ, ਪਰਿਵਾਰਾਂ ਨੇ ਸੇਵਾ ਕੀਤੀ, ਕਿਸੇ ਨੇ ਆਪਦੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ, ਕਿਸੇ ਨੇ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਂਦਿਆਂ ਵਾਸਤੇ ਸਤਿਗੁਰੂ ਮਹਾਰਾਜ ਜੀ ਦਾ ਓਟ ਆਸਰਾ ਲਿਆ, ਅਰਦਾਸ ਬੇਨਤੀ ਕੀਤੀ, ਦਾਤਾ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰਿਆ ਹੱਥ ਰੱਖੀ। ਅੱਜ ਦਾ ਦਿਨ ਖਾਸ ਕਰਕੇ ਗੁਰੂ ਕੇ ਪਿਆਰਿਓ ਐਸਾ ਦਿਨ ਹੈ ਜਿਸ ਦਿਨ ਅੱਜ ਆਪਣੇ ਉਸ ਮਹਾਨ ਯੋਧੇ ਦੀ, ਜਿਹਦੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਜਦੋਂ ਉਹਦੀ ਮੂਵੀ ਆਈ, ਫਿਲਮ ਆਈ, ਇੱਕਦਮ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਉਹਦੀ ਗੱਲ ਚੱਲੀ। ਪਹਿਲਾਂ ਢਾਡੀ ਕਮਿਸ਼ਨ ਵੀ ਗੱਲ ਕਰਦੇ ਨੇ, ਇਹ ਸਾਨੂੰ ਸੁਣਨੇ ਚਾਹੀਦੇ ਨੇ, ਕਿਉਂਕਿ ਖਾਸ ਕਰਕੇ ਸਾਡੇ ਦਿਮਾਗ ਦੇ ਵਿੱਚ ਇਹ ਬਿਠਾ ਦਿੱਤਾ ਗਿਆ, ਇਹ ਤਾਂ ਜੀ ਅੱਤਵਾਦੀ ਸੀ, ਇਹ ਤਾਂ ਜੀ ਵੱਖਵਾਦੀ ਸੀ। ਨਹੀਂ, ਅੱਤਵਾਦੀ ਵੱਖਵਾਦੀ ਨਹੀਂ ਸੀ, ਸਰਕਾਰਾਂ ਵੀ ਅੱਤਵਾਦ ਕਰਦੀਆਂ ਨੇ, ਉਹ ਵੀ ਵੱਖਵਾਦੀ ਹੁੰਦੀਆਂ ਨੇ, ਪਰ ਉਹ ਆਪਦਾ ਜਿਹੜਾ ਅੱਤਵਾਦ ਹੁੰਦਾ, ਆਪਦਾ ਜਿਹੜਾ ਉਹ ਜ਼ੁਲਮ ਹੁੰਦਾ ਨਾ, ਉਹਦੇ ਹਰ ਤਰੀਕੇ ਉਹਨਾਂ ਨੂੰ ਦਬਾਉਣ ਦੇ, ਉਹਨਾਂ ਕੋਲ ਪੈਸਾ ਹੁੰਦਾ, ਉਹਨਾਂ ਕੋਲ ਮੀਡੀਆ ਹੁੰਦਾ, ਹੋਰ ਬੜੇ ਉਹਨਾਂ ਕੋਲ ਤਰੀਕੇ ਹੁੰਦੇ ਨੇ, ਉਹ ਦਬਾ ਲੈਂਦੇ ਨੇ, ਪਰ ਜਿਹੜੇ ਹੱਕ ਮੰਗਣ ਵਾਲੇ ਲੋਕ ਨੇ ਉਹਨਾਂ ਨੂੰ ਜਦੋਂ ਉਹਨਾਂ ਨੇ ਭੰਡਣਾ ਹੁੰਦਾ ਹੈ, ਫਿਰ ਉਹ ਹੱਕ ਮੰਗਣ ਵਾਲਿਆਂ ਨੂੰ ਦੁਨੀਆਂ ਦੇ ਨਕਸ਼ੇ 'ਤੇ, ਦੁਨੀਆਂ ਦੇ ਅੱਗੇ ਇਸ ਤਰੀਕੇ ਨਾਲ ਪੇਸ਼ ਕਰਦੇ ਜੋ ਸਾਨੂੰ ਪੇਸ਼ ਕੀਤਾ ਗਿਆ। ਅੱਜ ਭਾਈ ਜਸਵੰਤ ਸਿੰਘ ਜੀ ਖਾਲੜਾ ਮਨੁੱਖੀ ਅਧਿਕਾਰਾਂ ਦੇ ਉਹ ਮਹਾਨ ਚੈਂਪੀਅਨ, ਉਹਨਾਂ ਦਾ ਅੱਜ ਉਹ ਦਿਨ ਹੈ ਜਿਸ ਦਿਨ ਉਹਨਾਂ ਨੂੰ ਅਗਵਾ ਕੀਤਾ ਗਿਆ, ਜਿਸ ਦਿਨ ਉਹਨਾਂ ਨੂੰ ਚੁੱਕਿਆ ਗਿਆ ਘਰੋਂ। ਉਦੋਂ ਬਾਅਦ 55 ਦਿਨ ਥੋੜ੍ਹੇ ਨਹੀਂ, 55 2 ਮਹੀਨੇ ਹੋ ਜਾਂਦੇ ਨੇ,
55 दिन उन्हां नूं पुलिस ने हिरासत दे विच रख के अनमनुखी तशद्दुद उन्हां ते टाया। उन्हां दे शरीर दा कला कला अंग सी जिहड़ा उह तोड़ दिता गया। अखीर ते जो कुछ उस समय कर रही सी पुलिस उहदे गोलियां मार के हरीके पत्तण जिहनूं शहीदी पत्तण आपां आखदे आं उहदे विच बहा दिता गया। पता नहीं किन्ने क उत्थे नौजवान वहाए गए, किन्ने क ਇਹ ਗਿਣਤੀ ਨਹੀਂ ਕੀਤੀ ਜਾ ਸਕਦੀ। ਹੁਣ ਉਹਦਾ ਪਰਿਵਾਰ ਆ ਜਿਹੜਾ ਖਾਲੜਾ ਪਿੰਡ ਆ ਐਨ ਸਰਹੱਦ 'ਤੇ, ਖਾਲੜਾ ਪਿੰਡ 3 ਕੁ ਕਿਲੋਮੀਟਰ 'ਤੇ ਸਰਹੱਦ ਹੈ। ਜਦੋਂ ਥੋੜ੍ਹਾ ਜਿਹਾ ਹੋਰ ਨੇੜ ਨੂੰ ਹੁੰਦੇ ਨੇ ਜਿਹੜੇ ਸਰਹੱਦਲੇ ਦੂਜੇ ਪਾਸੇ ਪਿੰਡ ਨੇ ਉਹ ਸਾਫ਼ ਨਜ਼ਰ ਆਉਂਦੇ ਨੇ। ਉੱਥੇ ਦੇ ਜਿਹੜੇ ਲੋਕ ਆ ਉਹ ਤੁਹਾਨੂੰ ਦਿਸਦੇ ਨੇ। ਕਹਿੰਦੇ ਜਦੋਂ ਜਨਮ ਹੋ ਰਿਹਾ ਇਸ ਦਾ 2 ਨਵੰਬਰ 1952 ਦੇ ਵਿੱਚ ਮਾਤਾ ਮੁਖਤਿਆਰ ਕੌਰ ਸਰਦਾਰ ਬਾਪੂ ਕਰਤਾਰ ਸਿੰਘ ਦੇ ਗ੍ਰਹਿ ਵਿਖੇ ਇਸ ਦਾ ਜਨਮ ਹੋਇਆ। ਇਹਨਾਂ ਦੇ ਜਿਹੜੇ ਭੈਣ ਭਰਾ ਨੇ ਉਹਨਾਂ ਦੀ ਕੁੱਲ ਗਿਣਤੀ 9 ਹੈ। 5 ਭੈਣਾਂ ਨੇ, 4 ਭਰਾ ਨੇ। 6ਵੇਂ ਨੰਬਰ 'ਤੇ ਸੀ ਜਸਵੰਤ ਸਿੰਘ ਦਾ ਨਿਕਨੇਮ ਇਹਦਾ ਸੀ ਜਸ। ਨਿੱਕੇ ਨੂੰ ਇਹਨੂੰ ਜਸ ਜਸ ਕਹਿ ਕੇ ਪੁਕਾਰਦੇ ਸੀ। ਕੀ ਪਤਾ ਸੀ, ਜੋ ਇਹਨੂੰ ਜਸ ਤਾਂ ਆਖਦੇ ਆ ਪਰ ਇਹਨੇ ਜਸ ਖੱਟਣਾ ਕਿਸ ਦਾ ਹੈ ਇਹ ਉਦੋਂ ਪਰਮਾਤਮਾ ਜਾਣਦਾ ਸੀ। ਵਰਦੀ ਅੱਗ 'ਚ ਮੱਥਾ ਜ਼ੁਲਮ ਨਾਲ ਲਾ ਗਿਆ ਜਸ ਜਸਵੰਤ ਸਿੰਘ ਕੌਮ ਦਾ ਕਮਾ ਗਿਆ। ਉਹਨੇ ਕੌਮ ਦਾ ਜਸ ਖੱਟਿਆ ਉਸ ਬਾਲ ਉਮਰ ਦੇ ਤੋਂ ਲੈ ਕੇ ਜਦੋਂ ਬਾਪੂ ਦੇ ਨਾਲੋਂ ਖੇਤ ਤੋਂ ਘਰ ਵੱਲ ਨੂੰ ਆਉਂਦਾ ਬਾਪੂ ਉਹਨੂੰ ਕਹਾਣੀਆਂ ਸੁਣਾਉਂਦਾ। ਬਾਪੂ ਕਹਾਣੀਆਂ ਸੁਣਾਉਂਦਾ ਸੁਣਾਉਂਦਾ ਜਦੋਂ ਥੱਕ ਜਾਂਦਾ ਫਿਰ ਉਹ ਆਪਦੀ ਦਾਦੀ ਮਾਂ ਮਾਤਾ ਗੁਲਾਬ ਕੌਰ ਦੇ ਕੋਲ ਹੋ ਜਾਂਦਾ, ਉਹਦੇ ਕੋਲੋਂ ਕਹਾਣੀਆਂ ਸੁਣਦਾ। ਅਤੇ ਮਾਤਾ ਗੁਲਾਬ ਕੌਰ ਵੀ ਕਹਾਣੀਆਂ ਸੁਣਾਉਂਦੀ, ਉਹਨਾਂ ਦੀ ਦਾਦੀ। ਅਤੇ ਗੁਰੂ ਕੇ ਪਿਆਰਿਓ, ਇਤਿਹਾਸ ਦੇ ਵਿੱਚ ਪੰਨਿਆਂ 'ਤੇ ਇਹ ਲਿਖਿਆ ਗਿਆ ਇਹ ਜਿਹੜਾ ਪਰਿਵਾਰ ਹੈ ਸਰਦਾਰ ਕਰਤਾਰ ਸਿੰਘ ਦਾ, ਮਾਤਾ ਮੁਖਤਿਆਰ ਕੌਰ ਦਾ, ਦਾਦੀ ਗੁਲਾਬ ਕੌਰ, ਇਹ ਪਰਿਵਾਰ ਦੇ ਵਿੱਚ ਇਹਨਾਂ ਦਾ ਜਿਹੜਾ ਵੱਡ ਵਡੇਰਾ ਹੋਇਆ ਉਹਦਾ ਨਾਂ ਸੀ ਭਾਈ ਸੂਰਾ ਸਿੰਘ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਦੀ ਧਰਤੀ 'ਤੇ ਆਇਆ ਭਾਈ ਸੂਰਾ ਸਿੰਘ ਉਹਦੇ ਜੱਥੇ ਦੀ ਇੱਕ ਟੁਕੜੀ ਦਾ ਮੁਖੀ ਬਣਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਕੇ ਭਾਈ ਸੂਰਾ ਸਿੰਘ ਆਪਦਾ ਫਰਜ਼ ਨਿਭਾ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕੀਤਾ, ਭਾਈ ਸੂਰਾ ਸਿੰਘ ਨੇ ਉਹਦੇ ਵਿੱਚ ਵੀ ਆਪਦਾ ਯੋਗਦਾਨ ਪਾਇਆ। ਬਾਬਾ ਬੰਦਾ ਸਿੰਘ ਬਹਾਦਰ 1716 ਦੇ ਵਿੱਚ ਦਿੱਲੀ ਦੇ ਵਿੱਚ ਜਦੋਂ ਗ੍ਰਿਫਤਾਰ ਕਰਕੇ ਲੈ ਕੇ ਗਏ ਉਹ ਤਾਂ ਸ਼ਹਾਦਤ ਦਾ ਜਾਮ ਪੀ ਗਿਆ। ਭਾਈ ਸੂਰਾ ਸਿੰਘ ਨੇ ਆਪਦਾ ਸੰਘਰਸ਼ ਜਾਰੀ ਰੱਖਿਆ। ਲਾਗੇ ਹੀ ਪਿੰਡ ਪੈਂਦਾ ਹੈ ਵਾਂ। ਵਾਂ ਪਿੰਡ ਦਾ ਇੱਕ ਮਹਾਨ ਪਰਉਪਕਾਰੀ ਕਿਰਤੀ ਨਾਮ ਜਪਣ ਵਾਲੀ ਪਵਿੱਤਰ ਰੂਹ ਜਿਹਦਾ ਨਾਂ ਸੀ ਭਾਈ ਤਾਰਾ ਸਿੰਘ। ਇਹ ਖਾਲੜੇ ਦੇ ਲਾਗੇ ਜਿਹੜੇ ਪਿੰਡ ਨੇ ਨਾ, ਵਾਂ ਪਿੰਡ ਭਾਈ ਤਾਰਾ ਸਿੰਘ ਦਾ, ਪੂਲਾ ਪਿੰਡ ਭਾਈ ਤਾਰੂ ਸਿੰਘ ਦਾ। ਹੁਣ ਰੰਗ ਤਾਂ ਉਹੋ ਜਿਹਾ ਚੜ੍ਹਨਾ ਹੀ ਸੀ ਨਾ ਭਾਈ ਜਸਵੰਤ ਸਿੰਘ ਖਾਲੜੇ 'ਤੇ। ਲਾਗਲੇ ਪਿੰਡ ਹੀ ਇਸ ਨੇ ਸ਼ਹੀਦਾਂ ਦੇ ਪਿੰਡ ਨੇ। ਇਹ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਇਹ ਜਿਹੜੀ ਸੜਕ ਚੱਲਦੀ ਆ ਨਾ ਭਿੱਖੀ ਪਿੰਡ ਤੱਕ, ਇਹਦੇ ਸੱਜੇ ਖੱਬੇ ਜਿੰਨੇ ਵੀ ਨਗਰ ਆ ਰਹੇ ਨੇ ਉਹਨਾਂ ਸ਼ਹੀਦਾਂ ਪਿੰਡਾਂ ਦੇ, ਉਹਨਾਂ ਸ਼ਹੀਦਾਂ ਯੋਧਿਆਂ ਦੇ ਪਿੰਡਾਂ ਦੇ ਨਾਂ ਆ ਰਹੇ ਨੇ। ਜਦੋਂ ਆਪਾਂ ਅਰਦਾਸ ਦੇ ਵਿੱਚ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਜ਼ਿਕਰ ਕਰਦੇ ਹਾਂ ਤਾਂ ਉਹ ਪਿੰਡ ਕੋਈ ਸੱਜੇ ਆ ਕੋਈ ਖੱਬੇ ਆ ਉਹ ਸੜਕ 'ਤੇ। ਅਤੇ ਭਾਈ ਤਾਰੂ ਸਿੰਘ ਦਾ ਪਿੰਡ ਪੂਲਾ ਏ, ਇਹਨੇ ਭਾਈ ਤਾਰੂ ਸਿੰਘ ਦੇ ਉਸ ਅਸਥਾਨਾਂ 'ਤੇ ਜਾਣਾ, ਤਾਰਾ ਸਿੰਘ ਵਾਂ ਦੇ ਅਸਥਾਨਾਂ 'ਤੇ ਜਾਣਾ। ਤਾਰਾ ਸਿੰਘ ਵਾਂ ਦੇ ਅਸਥਾਨਾਂ 'ਤੇ ਜਦੋਂ ਜ਼ਕਰੀਏ ਖਾਨ ਨੇ ਘੇਰਾ ਪਾਇਆ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਜ਼ਕਰੀਆ ਖਾਨ ਲੈ ਕੇ ਗਿਆ ਸੀ, ਉਹਨੂੰ ਫਿਰ ਲਾਹੌਰ ਦੀ ਸੂਬੇਦਾਰੀ ਮਿਲੀ, ਦਿੱਲੀ ਦਰਬਾਰ ਦੇ ਵੱਲੋਂ ਉਹਨੂੰ ਖੁਸ਼ ਕੀਤਾ ਗਿਆ। ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਲੱਗ ਕੇ ਨਾਲ 740 ਸਿੰਘ ਉਹਨੇ ਗ੍ਰਿਫਤਾਰ ਕੀਤੇ। ਜਦੋਂ ਜ਼ਕਰੀਆ ਖਾਨ ਸੂਬੇਦਾਰ ਲਾਹੌਰ ਬਣਿਆ ਉਸ ਸਮੇਂ ਇਹ ਸਾਕਾ ਹੋਇਆ ਜਿਹਦੇ ਵਿੱਚ ਭਾਈ ਸੂਰਾ ਸਿੰਘ ਜੀ ਇਹਨਾਂ ਦੇ ਵੱਡ ਵਡੇਰੀ ਸ਼ਹਾਦਤ ਦਾ ਜਾਮ ਪੀ ਗਏ ਪਿੰਡ ਬਾਂ ਦੇ ਵਿੱਚ। ਅਤੇ ਉਸੇ ਪਰਿਵਾਰ ਦੇ ਵਿੱਚ ਫਿਰ ਅੱਗੇ ਜਾ ਕੇ ਭਾਈ ਹਰਨਾਮ ਸਿੰਘ ਦਾ ਜ਼ਿਕਰ ਆਉਂਦਾ, ਭਾਈ ਹਰਨਾਮ ਸਿੰਘ ਦਾ। ਉਹ ਭਾਈ ਜਸਵੰਤ ਸਿੰਘ ਖਾਲੜਾ ਦੇ ਦਾਦਾ ਨੇ, ਸਰਦਾਰ ਕਰਤਾਰ ਸਿੰਘ ਜੀ ਦੇ ਉਹ ਪਿਤਾ ਜੀ ਨੇ, ਪਿਤਾ ਦੇ ਪਿਤਾ ਜੀ ਨੇ। ਕਰਤਾਰ ਸਿੰਘ ਜੀ ਕਹਿੰਦੇ ਮੇਰੀ ਉਮਰ 9 ਸਾਲ ਦੀ ਸੀ, 9 ਸਾਲ ਦੀ, ਜਦੋਂ ਉਹ ਇਸ ਖਾਲੜੇ ਪਿੰਡ ਨੂੰ ਛੱਡ ਕੇ ਹਾਂਗਕਾਂਗ
ਮਲਾਇਆ ਮਲੇਸ਼ੀਆ ਸ਼ੰਘਾਈ ਵੱਲ ਨੂੰ ਚਲੇ ਗਏ ਸੀ। ਉਹਨਾਂ ਨੇ ਗਦਰ ਪਾਰਟੀ ਦੇ ਵਿੱਚ ਆਪਦਾ ਯੋਗਦਾਨ ਪਾਇਆ, ਯੋਗਦਾਨ ਪਾਇਆ ਉਹਨਾਂ ਨੇ ਗਦਰ ਪਾਰਟੀ ਦੇ ਵਿੱਚ, ਮੁਸ਼ਕਤ ਘਾਲੀ। ਉਹਨਾਂ ਦੀ ਆਖਰੀ ਚਿੱਠੀ ਜਿਹੜੀ ਸ਼ੰਘਾਈ ਤੋਂ ਉਹਨਾਂ ਦੇ ਪਰਿਵਾਰ ਨੂੰ ਮਿਲੀ, ਹੁਣ ਬਾਪ ਸੁਣਾ ਰਿਹਾ, ਉਹਦੇ ਜਿਹੜੇ 9 ਬੱਚੇ ਨੇ ਉਹ ਸੁਣ ਰਹੇ। ਇਹ 1954 ਦੇ ਵਿੱਚ ਉਹਨਾਂ ਦੀ ਆਖਰੀ ਚਿੱਠੀ ਆਈ। ਉਹ ਚਿੱਠੀ ਸੀ, ਫੋਟੋਆਂ ਸੀ, ਅਖਬਾਰ ਦੀਆਂ ਕਟੰਗਾਂ ਸੀ, ਔਰ ਐਨ ਵਸਤਰ ਵਧੀਆ ਕੱਪੜਿਆਂ ਦੇ ਵਿੱਚ ਲਪੇਟ ਕੇ ਉਹਨਾਂ ਨੇ ਪੇਟੀ 'ਚ ਰੱਖੀਆਂ ਸੀ। ਬਾਪੂ ਨੇ ਪੇਟੀ ਦੇ ਵਿੱਚੋਂ ਕੱਢੀਆਂ, ਆਪਣੇ ਬੱਚਿਆਂ ਦੇ ਸਾਹਮਣੇ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਦਿਖਾਈਆਂ, ਸਭ ਨੇ ਵੇਖੀਆਂ। ਇਹ ਪਰਿਵਾਰ ਸੀ ਭਾਈ ਜਸਵੰਤ ਸਿੰਘ ਖਾਲੜੇ ਦਾ, ਸ਼ਹੀਦਾਂ ਦਾ ਪਰਿਵਾਰ, ਕਹਿਣੀ ਕਰਨੀ ਵਾਲਿਆਂ ਦਾ ਪਰਿਵਾਰ, ਆਪਦੇ ਬੋਲਾਂ ਨੂੰ ਪੂਰੇ ਕਰਨ ਦਾ ਪਰਿਵਾਰ। ਫਿਰ ਭਾਈ ਜਸਵੰਤ ਸਿੰਘ ਖਾਲੜਾ ਬੋਲ ਆਪਦੇ ਪੂਰੇ ਕਿਉਂ ਨਾ ਕਰਦਾ? ਇਹਨੇ ਟੀਚਰ ਦੀ ਮਾਸਟਰ ਦੀ ਜੌਬ ਕੀਤੀ ਹੈ, ਮਾਸਟਰ ਵੀ ਕਹਿੰਦੇ ਸਨ ਇਸ ਨੂੰ। ਅਤੇ ਫਿਰ ਅੱਗੇ ਵੱਧ ਕੇ ਗੁਰੂ ਕੇ ਪਿਆਰਿਓ, ਇਹ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਸਤੇ ਇਹ ਸ਼ੁਰੂ ਹੋ ਗਿਆ। ਹੁਣ ਉਦੋਂ ਜਿਹੜਾ ਕੁਝ ਪੰਜਾਬ ਦੇ ਵਿੱਚ ਚੱਲਦਾ ਸੀ ਨਾ, ਉਦੋਂ ਚੱਲ ਇਹ ਰਿਹਾ ਸੀ ਵੀ ਜੇ ਕੋਈ ਅੰਮ੍ਰਿਤਧਾਰੀ ਤਾਂ ਬਹੁਤ ਦੂਰ ਸੀ, ਪਰ ਕਿਸੇ ਦੇ ਜੇ ਕੋਈ ਇਕੱਲੀ ਦਸਤਾਰ ਸਜਾਈ ਹੁੰਦੀ ਸੀ, ਮੁੱਖ 'ਤੇ ਦਾੜਾ ਰੱਖਿਆ ਹੁੰਦਾ ਸੀ, ਭਾਵੇਂ ਉਹਨੇ ਅੰਮ੍ਰਿਤ ਛਕਿਆ ਕਿ ਨਹੀਂ ਛਕਿਆ, ਬਸ ਉਹਦੇ ਵਾਸਤੇ ਆ 2 ਚੰਨੀ ਕਾਫੀ ਸੀ। ਸਿਰ 'ਤੇ ਦਸਤਾਰ ਹੈ, ਮੁੱਖ 'ਤੇ ਦਾੜਾ ਹੈ, ਬੱਸ ਦੇ ਵਿੱਚੋਂ ਟੈਂਪੂ ਦੇ ਵਿੱਚੋਂ ਲਾਹ ਲਿਆ ਜਾਂਦਾ ਸੀ। ਕੋਈ ਕਾਲਜ ਪੜ੍ਹਨ ਵਾਸਤੇ ਪੁੱਤ ਗਿਆ, ਰਸਤੇ ਦੇ ਵਿੱਚ ਹੀ ਉਹਨੂੰ ਰੋਕ ਲਿਆ। ਕੋਈ ਆਪਦੀ ਰਿਸ਼ਤੇਦਾਰੀ ਦੇ ਵਿੱਚ ਗਿਆ, ਰਸਤੇ ਵਿੱਚ ਹੀ ਜਿਪਸੀ ਦੇ ਵਿੱਚੋਂ ਸੁੱਟ ਕੇ ਲੈ ਗਏ। ਮਾਪੇ ਉਡੀਕਦੇ ਹੀ ਰਹਿੰਦੇ ਸੀ ਵੀ ਸਾਡਾ ਪੁੱਤ ਤਾਂ ਪੜ੍ਹਨ ਗਿਆ ਸੀ, ਸਾਡਾ ਪੁੱਤ ਤਾਂ ਰਿਸ਼ਤੇਦਾਰੀ ਦੇ ਵਿੱਚ ਗਿਆ ਸੀ, ਸਾਡਾ ਪੁੱਤ ਤਾਂ ਖੇਤ ਨੂੰ ਪਾਣੀ ਲਾਉਣ ਗਿਆ ਸੀ। ਇਉਂ ਗੁੰਮ ਹੋ ਰਹੇ ਸੀ ਪੁੱਤ ਉਹਨਾਂ ਦੇ, ਪਰ ਕੋਈ ਗੱਲ ਕਰਨ ਵਾਲਾ ਨਹੀਂ ਸੀ। SSP ਨਾਲ ਤਾਂ ਦੂਰ ਦੀ ਗੱਲ, ਕੋਈ ਮੁਨਸ਼ੀ ਨੂੰ ਨਹੀਂ ਸਜਾ ਕੇ ਪੁੱਛ ਸਕਦਾ, ਕਿਉਂਕਿ ਸਰਕਾਰ ਨੇ ਖੁੱਲ੍ਹੀ ਐਸੀ ਦਿੱਤੀ ਹੋਈ ਸੀ ਇਹਨਾਂ ਲੋਕਾਂ ਨੂੰ ਵੀ 1 ਮਾਰ ਦਿਓ, 2 ਮਾਰ ਦਿਓ, ਭਾਵੇਂ 30 ਮਾਰ ਦਿਓ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ, ਕੋਈ ਪੁੱਛਣ ਵਾਲਾ ਨਹੀਂ ਹੋਵੇਗਾ। ਬਸ ਜੇ ਤੁਸੀਂ ਆਪਦੇ ਮੋਢਿਆਂ 'ਤੇ ਸਟਾਰ ਵਧਾਉਣੇ ਨੇ, ਜਿੰਨੀ ਮਰਜ਼ੀ ਮਾਰੋ। ਫਿਰ ਸਾਡੇ ਨੌਜਵਾਨਾਂ ਦਾ ਸ਼ਿਕਾਰ ਖੇਡਣਾ ਸ਼ੁਰੂ ਹੋ ਗਿਆ। ਫਿਰ ਨਹੀਂ ਰੁਕੇ ਉਹ ਗੁਰੂ ਕੇ ਪਿਆਰਿਓ, ਫਿਰ ਰੁਕੇ ਨਹੀਂ। ਅਨੇਕਾਂ ਕਥਾਵਾਂ ਨੇ, ਇਹ ਅਨੇਕਾਂ ਇੱਕ ਨਹੀਂ ਵੀ, ਥੋੜ੍ਹੀਆਂ ਜਿਹੀਆਂ ਜਾਂ 25,000 'ਤੇ ਗੱਲ ਮੁੱਕ ਗਈ ਸੀ ਜੋ ਜਸਵੰਤ ਸਿੰਘ ਖਾਲੜੇ ਨੇ ਉਦੋਂ 25,000, ਉਹ ਇਕੱਲਾ ਮਾਝਾ ਹੀ ਸੀ, ਦੁਆਬਾ ਵੀ ਪਿਆ ਸੀ, ਮਾਲਵਾ ਵੀ ਪਿਆ ਸੀ, 2.5 ਲੱਖ ਤੋਂ ਉੱਤੇ ਗਿਣਤੀ ਜਾ ਰਹੀ ਹੈ। ਅੱਕਾਂ ਵਾਲੀ ਪਿੰਡਾਂ, ਮੈਂ ਇਹ ਛੋਟੀਆਂ ਛੋਟੀਆਂ 2 ਦਲੀਲਾਂ ਨੇ ਮਾਨਸਾ ਜ਼ਿਲ੍ਹੇ ਦਾ। ਬਾਪ ਦਾ ਨਵਾਂ ਬਚਨ ਸਿੰਘ, ਮਾਤਾ ਦਾ ਨਵਾਂ ਸੁਰਜੀਤ ਕੌਰ, ਇਕਲੌਤਾ ਪੋਤਾ ਉਹਨਾਂ ਦਾ, ਉਹਦਾ ਨਵਾਂ ਗੁਰਮੇਲ ਸਿੰਘ, ਸੁਨਿਆਰ ਸੀ, ਇਹ ਨਹੀਂ ਸੀ ਵੀ ਤਕੜੇ ਸੀ, ਬੜੇ ਅਮੀਰ ਸੀ, ਭਾਂਡੇ ਕਲੀ ਕਰਦੇ ਸੀ। ਜੋ ਉਹਨਾਂ ਦਾ ਲਾਲ ਪੋਤਾ ਗੁਰਮੇਲ ਸਿੰਘ, ਉਹ ਘਰੇ ਆਪਦੇ ਕੱਪੜੇ ਸਿਲਾਈ ਦਾ ਕੰਮ ਕਰਦਾ, ਕੱਪੜੇ ਸਿਲਾਈ ਦਾ, ਬੋਹਾ ਕਸਬਾ ਪੈਂਦਾ ਸੀ। ਆਪਣੀ ਸਿਲਾਈ ਵਾਸਤੇ ਕੁਝ ਕੁ ਚੀਜ਼ਾਂ ਲੈਣ ਵਾਸਤੇ, ਸਮਾਨ ਲੈਣ ਵਾਸਤੇ ਉਹ ਕਸਬੇ ਦੇ ਵਿੱਚ ਗਿਆ। ਸਮਾਨ ਲੈ ਕੇ ਜਦੋਂ ਪਿੰਡ ਨੂੰ ਆ ਰਿਹਾ ਸੀ, ਦੇਲੂ ਆਣਾ, ਉੱਥੇ ਨਾਕਾ ਲੱਗਿਆ ਹੋਇਆ ਸੀ, ਨਾਕੇ 'ਤੇ ਉਹਨੂੰ ਰੋਕ ਕੇ ਟੈਂਪੂ ਦੇ ਵਿੱਚੋਂ ਥੱਲੇ ਲਾ ਲਿਆ। ਜਦੋਂ ਥੱਲੇ ਲਾਇਆ, 22 ਸਾਲ ਦੀ ਉਮਰ ਸੀ ਗੁਰਮੇਲ ਸਿੰਘ ਦੀ, ਥੱਲੇ ਲਾ ਕੇ ਪੁਲਿਸ ਵਾਲੇ ਲੈ ਗਏ। ਉਦੋਂ ਬਾਅਦ ਉਹਦਾ ਕੋਈ ਪਤਾ ਹੀ ਨਹੀਂ ਲੱਗਿਆ, ਕਿੱਥੇ ਲੈ ਕੇ ਗਏ ਨੇ, ਜਿਉਂਦਾ ਜਾਂ ਮਾਰ ਦਿੱਤਾ। ਬਸ ਬਾਪ ਘੁੰਮਦਾ ਰਿਹਾ, ਬਾਪ ਘੁੰਮਦਾ ਘੁੰਮਦਾ ਉਹਦਾ ਸਾਰਾ ਕੁਝ ਹੀ ਵਿਕ ਗਿਆ, ਸਾਰਾ ਕੁਝ ਹੀ। ਜੋ ਪੁੱਤ ਦੀ ਆਖਰੀ ਨਿਸ਼ਾਨੀ ਸੀ ਨਾ, ਉਹਦੀ ਮਸ਼ੀਨ ਕੱਪੜੇ ਸਿਉਣ ਵਾਲੀ, ਉਹ ਵੀ ਵੇਚਣੀ ਪੈ ਗਈ। ਪਰ ਪੁੱਤ ਦਾ ਪਤਾ ਨਾ ਲੱਗਿਆ, ਇਨਸਾਫ ਨਾ ਮਿਲਿਆ, ਅੱਖਾਂ ਦੀ ਜੋਤ ਜਾਂਦੀ ਗਈ, ਉਹਦੀ ਘਰ ਵਾਲੀ ਧਰਮ ਸੁਪਤਨੀ ਪੁੱਤ ਦੇ ਵਿਯੋਗ ਦੇ ਵਿੱਚ ਉਹ ਵੀ ਦੁਨੀਆ ਤੋਂ ਚਲੀ ਗਈ, ਇਕੱਲਾ ਹੀ ਰਹਿ ਗਿਆ। ਕਸ਼ਮੀਰ ਸਿੰਘ ਕੰਬੋਜ, ਉਹਨੇ ਇਹਦੀ ਸਟੋਰੀ ਕਵਰ ਕਰਕੇ ਅਖਬਾਰ ਦੇ ਵਿੱਚ ਛਪਾਈ। ਉਹ ਕਹਿੰਦਾ ਜਦੋਂ ਮੈਂ ਇਹਦੇ ਪਿੰਡ ਗਿਆ ਅੱਖਾਂ ਵਾਲੀ, ਜਾ ਕੇ ਪੁੱਛਿਆ ਵੀ ਬਚਨ ਸਿੰਘ ਨਾਂ ਦਾ ਇੱਕ ਬਜ਼ੁਰਗ ਹੈ, ਉਹਨੂੰ ਮਿਲਣਾ। ਕਹਿੰਦਾ ਅੱਗੋਂ ਆਖਿਆ ਜਿਹੜਾ ਅੰਨਾ ਹੈ ਬਾਬਾ, ਉਹਦੇ ਘਰੇ ਜਾਣਾ। ਹੁਣ ਵੇਖੋ ਹਾਲਾਤ ਕੈਸੇ ਹੋ ਗਏ, ਅੱਖਾਂ ਦੀ ਜੋਤ ਚਲੀ ਗਈ, ਘਰੇ ਕੋਈ ਨਹੀਂ, ਇਕੱਲਾ ਰਹਿ ਗਿਆ ਏ। ਪੁੱਤ ਮਾਰ ਦਿੱਤਾ ਗਿਆ ਵਾ, ਪੁੱਤ ਨੂੰ ਯਾਦ ਕਰੀ ਜਾਂਦਾ,
ਹੁਣ ਇੱਕੋ ਹੋਰ ਨਿਸ਼ਾਨੀ ਜਿਹੜੀ ਅਖੀਰ ਤੇ ਬਚੀ, ਪੁੱਤ ਦਾ ਵਿਹੜੇ ਵਿੱਚ ਲਾਇਆ ਹੋਇਆ ਤੂਤ ਸੀ, ਉਹਦੇ ਪੁੱਤ ਨੇ ਲਾਇਆ ਸੀ, ਪੁੱਤ ਨੇ ਬੀਜਿਆ ਸੀ, ਉਹ ਤੂਤ ਵੱਡਾ ਹੋ ਗਿਆ। ਉਹ ਬਾਪੂ ਤੂਤ ਦੇ ਕੋਲ ਖੜ ਜਾਂਦਾ, ਤੂਤ ਨੂੰ ਗਲਵੱਕੜੀ ਪਾ ਲੈਂਦਾ, ਨਾਲੇ ਰੋਂਦਾ, ਮੇਰੇ ਮੇਲਿਆ ਪੁੱਤਰਾ, ਮੈਨੂੰ ਕਿੱਥੇ ਛੱਡ ਕੇ ਚੱਲਿਆ ਗਿਆ, ਮੇਰਾ ਮੇਲਾ ਹੀ ਉਜਾੜ ਗਿਆ। ਇਹ ਗੱਲਾਂ ਕਰਦਾ। ਹੁਣ ਅਖੀਰ ਤੇ ਵੇਖੋ, ਕੌਮ ਦੇ ਕੋਲ ਕੋਈ ਘਾਟਾ ਨਹੀਂ, ਆਰਥਿਕ ਤੌਰ 'ਤੇ ਸਾਨੂੰ ਬਹੁਤ ਮਹਾਰਾਜ ਜੀ ਨੇ ਬਲ ਬਖਸ਼ਿਆ ਹੈ, ਪਰ ਸਾਡਾ ਪੈਸਾ ਸੀ, ਸਾਡਾ ਜਿਹੜਾ ਰੁਪਈਆ ਸੀ, ਉਹ ਹੋਰ ਹੀ ਪਾਸੇ ਲੱਗਦਾ ਗਿਆ। ਇਹ ਪਰਿਵਾਰ ਤਾਂ ਸਾਂਭ ਹੀ ਨਾ। ਉਹ ਜਦੋਂ ਜੋਤ ਚਲੀ ਗਈ ਆਪਦੇ ਘਰ ਤੋਂ, ਕੰਧ ਨੂੰ ਫੜ ਫੜ ਕੇ ਤੁਰਦਾ, ਇੱਕ ਨਾਲ ਬਰਤਨ ਲੈ ਲੈਂਦਾ, ਗੁਆਂਢੀਆਂ ਦੇ ਬੂਹੇ 'ਤੇ ਜਾ ਕੇ ਖੜਿਆ ਹੋ ਜਾਂਦਾ। ਉਹ ਫਿਰ ਪੱਤਰਕਾਰ ਨੂੰ ਦੱਸਦਾ, ਕਹਿੰਦਾ ਮੈਂ ਉੱਥੇ ਜਾ ਕੇ ਖੜ ਕੇ ਦੋ ਤਿੰਨ ਵਾਰ ਆਪਦਾ ਬਰਤਨ ਸੀ ਜਿਹੜਾ, ਉਹ ਮੈਂ ਦਰਵਾਜ਼ੇ ਨਾਲ ਖੜਕਾਉਂਦਾ, ਜੇ ਤਾਂ ਉਹਨਾਂ ਦੇ ਕੁਝ ਤਿਆਰ ਕੀਤਾ ਹੁੰਦਾ ਤਾਂ ਉਹ ਆ ਕੇ ਮੇਰੇ ਬਰਤਨ ਦੇ ਵਿੱਚ ਪਾ ਦਿੰਦੇ ਨੇ, ਨਹੀਂ 5-10 ਮਿੰਟ ਉੱਥੇ ਖੜਾ ਰਹਿੰਦਾ, ਜੇ ਕੋਈ ਨਾ ਆਉਂਦਾ ਉਹ ਉਸੇ ਤਰ੍ਹਾਂ ਖਾਲੀ ਬਰਤਨ ਲੈ ਕੇ ਆਪਦੀ ਉਸੇ ਮੰਜੇ 'ਤੇ ਆ ਕੇ ਬਹਿ ਜਾਂਦਾ। ਪੁੱਤ ਨੂੰ ਯਾਦ ਕਰਦਾ, ਇਹ ਸੀ ਘਰ ਘਰ ਦੇ ਵਿੱਚ ਗੱਲ ਚਲਾਈ ਹੋਈ ਉਦੋਂ ਜਲਮਾਂ ਨੇ। ਇਹ ਜਸਵੰਤ ਸਿੰਘ ਖਾਲੜਾ, ਇਹ ਉੱਠਿਆ ਯੋਧਾ, ਇਹਨੇ ਫਿਰ ਉਹ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ। ਇਹਨੇ ਸਰਕਾਰ ਨੂੰ ਫਿਰ ਇਹ ਪੁੱਛਿਆ ਸੀ, ਐਨ ਇੱਕ ਚੌੜੀ ਕਰਕੇ, ਕਹਿੰਦਾ ਆਹ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਦੀ ਤੂੰ ਗੱਲ ਕਰ ਰਹੀ ਹੈ, ਲਵਾਰਸਾਂ ਦੀ ਗੱਲ ਕਰ ਰਹੀ ਹੈ, ਇਹ ਆ ਕਿੱਥੋਂ ਰਹੀਆਂ? ਇਹ ਵੀ ਜਿਗਰੇ ਵਾਲਾ ਪੁੱਛ ਸਕਦਾ। ਇਹ ਜਿਗਰਾ ਸੀ ਭਾਈ ਜਸਵੰਤ ਸਿੰਘ ਖਾਲੜੇ ਦਾ, ਢਾਡੀ ਜਥੇ ਤੋਂ ਇੰਜ ਸੀ।

0: ਮਾਪੇ ਕਿਹਨੂੰ ਦੱਸਣ ਜੋ ਉਹਨਾਂ ਨਾਲ ਹੋਈ ਓ ਬੇ ਬਸ ਮਾਪੇ ਕਿਹਨੂੰ ਦੱਸਣ ਜੋ ਉਹਨਾਂ ਨਾਲ ਹੋਈ
1: ਮਿਲਣਾ ਸੀ ਇਨਸਾਫ ਜਿਨ੍ਹਾਂ ਤੋਂ ਉਹ

ਮਹਾਨ ਪਰਉਪਕਾਰੀ ਯੋਧਾ ਸਿਦਕਵਾਨ ਥਾਣਿਆਂ ਦੇ ਵਿੱਚ ਜਾ ਕੇ ਇਹ ਪੁੱਛਦਾ ਏ, ਸ਼ਮਸ਼ਾਨ ਭੂਮੀ ਦੇ ਵਿੱਚ ਜਾ ਕੇ ਅੰਕੜੇ ਇਕੱਠੇ ਕਰਦਾ, ਉਹਨਾਂ ਦੀਆਂ ਰਿਪੋਰਟਾਂ ਤਿਆਰ ਕਰ ਰਿਹਾ ਏ। ਦੂਜੇ ਪਾਸੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਮੁੱਖ ਨੂੰ ਮੂੰਹ ਨੂੰ ਲਹੂ ਲੱਗ ਜਾਵੇ, ਉਹ ਭਾਵੇਂ ਸਮੁੰਦਰ ਉਡੀਕ ਲੈਣ, ਉਹਨਾਂ ਦੀ ਧੀ ਨਹੀਂ ਬੁੱਝਦੀ। ਇਹ ਗੁਰੂ ਕੇ ਪਿਆਰਿਓ, ਮਾਂ ਦੇ ਦੋ ਪੁੱਤ ਚੁੱਕ ਰਿਹਾ ਥਾਣੇਦਾਰ, ਦੋ ਪੁੱਤ। ਹੁਣ ਉਹ ਮਾਂ ਦਾ ਦਿਲ ਜਾਣਦਾ, ਉਹ ਮਾਂ ਦੇ ਦਿਲ 'ਤੇ ਕੀ ਬੀਤਦੀ ਹੋਵੇਗੀ। ਜਦੋਂ ਦੋ ਪੁੱਤ ਚੁੱਕੇ ਘਰੋਂ, ਮਾਂ ਭੱਜ ਕੇ ਕਹਿੰਦੀ ਹੈ, ਮੇਰੇ ਪੁੱਤਾਂ ਦਾ ਕਸੂਰ ਕੀ ਹੈ? ਉਹ ਕਹਿੰਦਾ, ਤੇਰੇ ਪੁੱਤਾਂ ਦਾ ਕਸੂਰ ਹੋਵੇ ਜਾਂ ਨਾ ਹੋਵੇ, ਪਰ ਮੈਨੂੰ ਇੰਨਾ ਪਤਾ, ਇਹ ਮੈਂ ਤੇਰੇ ਪੁੱਤ ਨਹੀਂ ਲੈ ਕੇ ਚੱਲਿਆ। ਵੇਖੋ, ਉਹਦੀਆਂ ਢਿੱਡ ਦੀਆਂ ਆਂਦਰਾਂ, ਉਹਦੇ ਅੱਖਾਂ ਦੇ ਤਾਰੇ ਨੇ, ਉਹਨਾਂ ਦੇ ਨਾਲ ਉਹਨਾਂ ਦੀ ਦੁਨੀਆਂ ਵੱਸਦੀ ਹੈ। ਪਰ ਉਹਦੇ ਥਾਣੇਦਾਰ ਦੇ ਬੋਲ ਇਹ ਨੇ, ਕਹਿੰਦਾ, ਮੈਨੂੰ ਤੇਰੇ ਪੁੱਤਾਂ ਦਾ ਕੁਝ ਨਹੀਂ ਪਤਾ, ਇਹ ਦੋਸ਼ੀ ਨੇ ਜਾਂ ਨਿਰਦੋਸ਼ ਨੇ, ਪਰ ਮੈਂ ਇੰਨੀ ਕੁ ਗੱਲ ਜਾਣਦਾ, ਜੇ ਤੇਰੇ ਪੁੱਤ ਦੁਨੀਆਂ ਤੋਂ ਉੱਠਣਗੇ, ਦੁਨੀਆਂ ਤੋਂ ਜਾਣਗੇ, ਮੇਰੇ ਦੋ ਸਟਾਰ ਮੋਢਿਆਂ 'ਤੇ ਹੋਰ ਲੱਗਣਗੇ, ਮੇਰੇ ਮੋਢਿਆਂ 'ਤੇ ਸਟਾਰ ਲੱਗਣਗੇ ਦੋ। ਇਹ ਤੇਰੇ ਪੁੱਤ ਨਹੀਂ, ਮੇਰੇ ਸਟਾਰ ਨੇ। ਉਹ ਮਾਂ ਹੀ ਜਾਣਦੀ ਹੈ ਫਿਰ ਉਹਦੇ ਦਿਲ 'ਤੇ ਕੀ ਬੀਤੀ ਹੈ। ਆਹ ਘਰ ਘਰ ਦੇ ਵਿੱਚ ਗੱਲ ਹੋ ਰਹੀ ਸੀ। ਜਸਵੰਤ ਸਿੰਘ ਖਾਲੜਾ ਉਹਨਾਂ ਮਾਵਾਂ ਦੇ ਕੋਲ ਜਾਂਦਾ ਏ, ਜਿਨ੍ਹਾਂ ਦੇ ਲਾਲ ਘਰੇ ਨਹੀਂ ਆਏ, ਘਰੋਂ ਗਏ ਵਾਪਸ ਨਾ ਆਏ। ਉਹਨਾਂ ਨੂੰ ਪੁੱਛਦਾ, ਉਹਨਾਂ ਨੂੰ ਤਸੱਲੀ ਦਿੰਦਾ ਏ। ਕਹਿੰਦੇ, ਜਦੋਂ ਟਾਈਟਨਿਕ ਜਹਾਜ਼ ਡੁੱਬ ਰਿਹਾ ਸੀ ਨਾ, ਐਨ ਘੁੱਪ ਨਹੀਰਾ ਸੀ ਸਮੁੰਦਰ ਦੇ ਵਿੱਚ, ਜਦੋਂ ਉਹਨੇ ਸਿਗਨਲ ਬਚਾ ਦਾ ਵਾਸਤੇ ਸਿਗਨਲ ਉਹਨੇ ਵਜਾਇਆ ਏ, ਉਹ ਸਿਗਨਲ ਸੁਣਿਆ ਸੀ। ਉਹ 7 ਕਿਲੋਮੀਟਰ ਦੂਰੀ 'ਤੇ ਇੱਕ ਗੈਰ ਕਾਨੂੰਨੀ ਮੱਛੀਆਂ ਫੜਨ ਵਾਲੇ ਨੂੰ ਸੁਣਿਆ, ਪਰ ਉਹ ਉੱਥੇ ਹੀ ਚੁੱਪ ਕਰ ਗਿਆ। ਉਹ ਕਹਿੰਦਾ, ਜੇ ਬਚਾਅ ਵਾਸਤੇ ਮੈਂ ਗਿਆ, ਕਿਤੇ ਮੈਂ ਹੀ ਨਾ ਫਸ ਜਾਵਾਂ, ਕਿਉਂਕਿ ਮੇਰਾ ਧੰਦਾ ਇਹ ਗੈਰ ਕਾਨੂੰਨੀ। 7 ਕਿਲੋਮੀਟਰ ਦੀ ਦੂਰੀ 'ਤੇ ਸੀ ਜਹਾਜ਼ ਤੋਂ, ਫਿਰ 14 ਕਿਲੋਮੀਟਰ ਦੀ ਦੂਰੀ 'ਤੇ ਇੱਕ ਹੋਰ ਜਹਾਜ਼ ਵਾਲੇ ਨੇ ਇਹ ਸੁਣਿਆ। ਉਹ ਕਹਿੰਦਾ, ਅੱਧੀ ਰਾਤ ਆ, ਉਸ ਦਿਸਦਾ ਹੈ ਨਹੀਂ, ਆਪਾਂ ਕਿਉਂ ਮੁਸੀਬਤ ਨੂੰ ਸਹੇੜਨਾ ਹੈ। ਉਹ ਵੀ ਚੁੱਪ ਕਰ ਗਿਆ। ਫਿਰ 54 ਕਿਲੋਮੀਟਰ 'ਤੇ ਇੱਕ ਹੋਰ ਜਹਾਜ਼ ਸੀ, ਕੈਪਟਨ ਨੇ ਉਹਨੇ ਵੀ ਸਿਗਨਲ ਸੁਣਿਆ। ਉਹਨੇ ਸੁਣਦਿਆਂ ਸਾਰ ਹੀ ਆਪਦਾ ਜਿਹੜਾ ਜਹਾਜ਼ ਸੀ ਉੱਧਰ ਨੂੰ ਤੋੜ ਲਿਆ। ਉਹਨੇ 700 ਦੇ ਲਗਭਗ ਬਚਾਏ ਕਹਿੰਦੀ, ਪਰ ਉਹਨੇ ਬਾਅਦ ਦੇ ਵਿੱਚ ਇੰਟਰਵਿਊ 'ਚ ਆਖਿਆ, ਉਹ ਕਹਿੰਦਾ, ਜਦੋਂ ਮੈਂ ਜਾ ਰਿਹਾ ਸੀ ਨਾ ਉੱਧਰ ਨੂੰ ਜਹਾਜ਼ ਵੱਲ ਨੂੰ, ਮੇਰੇ ਅੰਦਰ ਬੜਾ ਕੁਝ ਚੱਲ ਰਿਹਾ ਸੀ, ਬੜਾ ਕੁਝ ਚੱਲ ਰਿਹਾ ਸੀ। ਚੁੱਪ ਵੱਟਣ ਵਾਲੇ ਬਹੁਤ ਸੀ, ਪਰ ਖਲੜੇ ਵਰਗੇ ਸੀ, ਜਿਹੜੇ ਜਾਣਦੇ ਹੋਏ ਵੀ ਇਹਨਾਂ ਦਾ ਜਿਹੜਾ ਨਤੀਜਾ ਕੀ ਨਿਕਲੇਗਾ, ਜੋ ਰਾਹ ਮੈਂ ਅਪਣਾ ਲਿਆ ਏ। ਇਸ ਸਮੇਂ ਜਦੋਂ ਸਰਕਾਰ ਨੇ, ਸੈਂਟਰ ਨੇ, ਸਟੇਟ ਨੇ ਜਿਹੜੀ ਪੁਲਿਸ ਦੇ ਗਲੋਂ ਜਿਹੜੀ ਸੰਗਲੀ ਖੋਲ੍ਹ ਦਿੱਤੀ ਏ, ਉਹ ਇੱਕ ਹਲਕੇ ਕੁੱਤੇ ਦਾ ਕੰਮ ਕਰ ਰਹੀ ਏ, ਫਿਰ ਉਹਦਾ ਨਤੀਜਾ ਉਹਨੂੰ ਚੰਗੀ ਤਰ੍ਹਾਂ ਯਾਦ ਸੀ, ਚੰਗੀ ਤਰ੍ਹਾਂ ਪਤਾ ਸੀ। ਉਹ ਫਰਵਰੀ ਮਹੀਨੇ ਦੇ ਵਿੱਚ ਇਹ ਇੱਕ ਸਟੇਟਮੈਂਟ ਦੇ ਰਿਹਾ, 95 ਦੇ ਵਿੱਚ ਉਹਦੀ ਸਟੇਟਮੈਂਟ ਇਹ ਸੀ। ਉਹ ਕਹਿੰਦਾ, ਜੇ ਕੁਝ ਮੇਰੇ ਪਰਿਵਾਰ ਨਾਲ ਜਾਂ ਮੇਰੇ ਨਾਲ ਕੁਝ ਘਟਨਾ ਵਾਪਰਦੀ ਏ, ਫਿਰ ਇਹ ਸਮਝ ਲੈਣਾ ਇਹਦੇ ਵਿੱਚ ਸਰਕਾਰ ਦੋਸ਼ੀ, ਕਿਉਂਕਿ ਉਹਨਾਂ ਨੂੰ ਕੋਈ ਨਾ ਕੋਈ ਕਿਸੇ ਆਨੇ ਬਹਾਨੇ ਉਹਨਾਂ ਨੂੰ ਇਹ ਬੋਲ ਸੁਣਨੇ ਪੈ ਰਹੇ ਸੀ। ਜਸਵੰਤ ਸਿਆਂ, ਰੁਕ ਜਾ ਰੁਕ ਜਾ, ਅਸੀਂ ਵੱਡੇ ਵੱਡੇ ਖੱਬੀ ਖਾਨ ਇੱਥੇ ਗੱਡੀ ਚਾੜ੍ਹ ਦਿੱਤੇ ਨੇ, ਤੂੰ ਕਿਸ ਵਾਗ ਦੀ ਮੂਲੀ ਏ, ਰੁਕ ਜਾ, ਨਾ ਕਰ ਇਹੋ ਜਿਹੀਆਂ ਗੱਲਾਂ। ਇਹ ਉਹਨੂੰ ਸੁਨੇਹੇ ਮਿਲਦੇ ਹੀ ਰਹਿੰਦੇ। ਇੱਕ ਉਹਦਾ ਸਰਕਾਰ ਦੇ ਵਿੱਚ MLA ਸੀ, ਜਾਤੀ ਤੌਰ 'ਤੇ ਉਹਨੇ ਜਸਵੰਤ ਸਿੰਘ ਨੂੰ ਦੱਸ ਦਿੱਤਾ ਸੀ, ਜਸਵੰਤ ਸਿਆਂ ਤੇਰੀ ਸਾਰੀ ਫਾਈਲ ਤਿਆਰ ਕੀਤੀ ਪਈ ਆ, ਬਸ ਸਰਕਾਰ ਦੀ ਹਾਮੀ ਭਰਾਉਣੀ ਆ, ਸਰਕਾਰ ਦੇ ਦਸਤਖਤ ਹੋਣੇ ਜ਼ਰੂਰੀ ਨੇ, ਤੈਨੂੰ ਮਾਰਨ ਦੀ ਇਹਨਾਂ ਨੇ ਤਿਆਰੀ ਕੀਤੀ। ਹੁਣ ਜਦੋਂ ਆਹ ਗੱਲਾਂ ਸਾਰੀਆਂ ਪਤਾ ਕਰ ਲਈਆਂ, ਕੰਨੀ ਪੈ ਗਈਆਂ ਵੀ ਤੈਨੂੰ ਮਾਰਨਗੇ, ਫਿਰ ਅਪ੍ਰੈਲ ਮਹੀਨੇ 95 ਦੇ ਵਿੱਚ ਕੈਨੇਡਾ ਆਇਆ, ਇੱਥੋਂ ਦੀ ਪਾਰਲੀਮੈਂਟ ਦੇ ਵਿੱਚ ਓਟਾਵਾ ਦੇ ਵਿੱਚ ਬੋਲਿਆ। ਜਦੋਂ ਇੱਥੇ ਉਹਨੇ ਇਕੱਲੀ ਇਕੱਲੀ ਰਿਪੋਰਟ ਅੱਗੇ ਧਰੀ, ਜਿਹੜੇ ਗੋਰੇ MP ਸੀ ਉਹਨਾਂ ਦੀਆਂ ਵੀ ਮੂੰਹ 'ਚ ਉਂਗਲਾਂ ਪੈ ਗਈਆਂ ਵੀ ਹੈ ਆਹ ਕੁਝ ਹੋ ਰਿਹਾ ਏ। ਉਹਨਾਂ ਨੇ ਵੀ ਆਖਿਆ ਵੀ ਜੇ ਤੂੰ
ਇਹੋ ਜਿਹਾ ਕੰਮ ਕਾਰਜ ਕਰ ਰਿਹਾ ਹੈ, ਫਿਰ ਤੇਰੀ ਜਾਨ ਨੂੰ ਖਤਰਾ ਹੋ ਸਕਦਾ ਹੈ, ਤੂੰ ਨਾ ਜਾ, ਤੈਨੂੰ PR ਦਵਾ ਦਿੰਦੇ ਹਾਂ ਇੱਥੇ, ਤੇਰੇ ਪਰਿਵਾਰ ਬੱਚਿਆਂ ਨੂੰ ਸੱਦ ਲੈਂਦੇ ਹਾਂ। ਇਹ ਅੱਗੇ ਰੱਖ ਦਿੱਤੀ ਹੈ ਉਹਦੀ ਔਫਰ। ਉਹ ਕਹਿੰਦਾ ਨਹੀਂ, ਮੈਂ PR ਲੈਣ ਨਹੀਂ ਇੱਥੇ ਆਇਆ, ਮੈਂ ਵਾਪਸ ਜਾਵਾਂਗਾ, ਜ਼ਰੂਰ ਜਾਵਾਂਗਾ। ਹੁਣ ਦੂਸਰੇ ਦਿਨ ਫਲੈਟ ਸੀ, ਕਹਿੰਦੇ ਉਹ ਜਿਹੜੀ ਰਾਤ ਸੀ ਨਾ, ਜਿਸ ਘਰ ਦੇ ਵਿੱਚ ਟੋਰਾਂਟੋ ਦੇ ਵਿੱਚ ਰੁਕਿਆ, ਉਹਨਾਂ ਨੇ ਸਾਰੀ ਰਾਤ ਉਹਦੇ 'ਤੇ ਲਾਈ ਜਸਵੰਤ ਸਿਆਂ। ਮੰਨ ਲਾ ਸਰਕਾਰ ਜ਼ਾਲਮਾ, ਉਹਦੇ ਕੰਨ 'ਤੇ ਜੂ ਨਹੀਂ ਸਰਕਦੀ, ਮੰਨ ਲਾ ਉਹ ਤੈਨੂੰ ਮਾਰ ਦੇਵੇਗੀ। ਉਹ ਕਹਿੰਦਾ ਨਹੀਂ। ਆਹ ਬੋਲ ਸੀ ਉਸ ਯੋਧੇ ਦੇ, ਕਹਿੰਦਾ ਮੈਂ ਉਹਨਾਂ ਮਾਵਾਂ ਨੂੰ ਤਸੱਲੀ ਦੇ ਕੇ ਆਇਆ, ਦਿਲਾਸਾ ਦੇ ਕੇ ਆਇਆ, ਮੈਂ ਤੁਹਾਡੇ ਪੁੱਤਾਂ ਦੀ ਗੱਲ ਜ਼ਰੂਰ ਕਰਾਂਗਾ, ਮੈਂ ਤੁਹਾਡੇ ਪੁੱਤਾਂ ਦਾ ਪਤਾ ਲਗਾਵਾਂਗਾ, ਜਿਉਂਦੇ ਵੀ ਨੇ ਜਾਂ ਸਰਕਾਰ ਨੇ ਉਹਨਾਂ ਨੂੰ ਖਤਮ ਕਰ ਦਿੱਤਾ, ਤੁਸੀਂ ਮੇਰੇ 'ਤੇ ਭਰੋਸਾ ਰੱਖਿਓ। ਕਹਿੰਦਾ ਮੈਂ ਭਰੋਸਾ ਨਹੀਂ ਟੁੱਟਣਾ ਦੇਣਾ ਚਾਹੁੰਦਾ, ਉਹ ਮਾਵਾਂ ਮੈਨੂੰ ਕੀ ਆਖਣਗੀਆਂ ਜੇ ਮੈਂ ਮੁੜ ਕੇ ਹੀ ਨਾ ਗਿਆ, ਜੇ ਮੈਂ ਇੱਥੇ PR ਲੈ ਲਈ ਜਾਂ ਬੱਚੇ ਇੱਥੇ ਹੀ ਸੱਦ ਲਏ, ਉਹ ਮਾਵਾਂ ਕੀ ਕਹਿਣਗੀਆਂ ਮੈਨੂੰ। ਆਹ ਸੋਚ ਰੱਖਦਾ ਸੀ ਜਸਵੰਤ ਸਿੰਘ ਖਾਲੀ। ਆ ਗਿਆ ਕੈਨੇਡਾ ਤੋਂ, ਚੱਲਿਆ ਗਿਆ ਵਾਪਸ, ਪਹੁੰਚ ਗਿਆ ਪੰਜਾਬ। ਜਦੋਂ ਪੰਜਾਬ 'ਚ ਪਹੁੰਚਿਆ, ਆਪਾਂ ਸਾਰੇ ਜਾਣਦੇ ਹਾਂ, ਉਹਨਾਂ ਦਿਨਾਂ ਦੇ ਵਿੱਚ ਬੇਅੰਤ ਸਿੰਘ ਸੀ ਜਿਹੜਾ, ਉਹਦਾ ਜ਼ੁਲਮ ਸੀ, ਫਿਰ ਉਹਦੇ ਜ਼ੁਲਮ ਨੂੰ ਵੀ ਕਿਸੇ ਨੇ ਠੱਲ ਪਾਉਣੀ ਸੀ। ਕੱਲ੍ਹ ਉਹਦੇ ਪੋਤਰੇ ਨੇ, ਬਿੱਟੂ ਨੇ, ਜਗਤਾਰ ਸਿੰਘ ਹਵਾਰੇ 'ਤੇ ਟਿੱਪਣੀ ਕਰਦਿਆਂ ਇਹ ਫਿਰ ਆਖਿਆ, ਕਦੇ ਕੁਝ ਬਿਆਨ ਦਿੰਦੇ ਆ, ਕਦੇ ਕੁਝ ਦਿੰਦੇ ਆ। ਕਹਿੰਦਾ ਜੇ ਚੰਗੇ ਕੰਮ ਕੀਤੇ ਹੁੰਦੇ, ਜੇ ਚੰਗੇ ਕੰਮ, ਉਹ ਕਹਿੰਦਾ ਫਿਰ ਮਾਂ ਨਾ ਕਹਿੰਦਾ ਤੜਫਦੀ ਹੋਣੀ। ਫਿਰ ਉਹਦੇ ਜਵਾਬ ਦੇ ਵਿੱਚ ਮੈਂ ਉਹਦੇ 'ਤੇ ਕਮੈਂਟ ਕੀਤਾ, ਮੈਂ ਉਹਨੂੰ ਰੀਲ ਦੇ ਤੌਰ 'ਤੇ ਪਾਏ ਬੋਲ, ਬਿੱਟੂ ਜੇ ਤੇਰਾ ਦਾਦਾ ਬੁੱਚੜਨਾ ਨਾ ਬਣਦਾ, ਫਿਰ ਇਹਨਾਂ ਨੂੰ ਵੀ ਅੱਕ ਨਾ ਚੱਬਣਾ ਪੈਂਦਾ, ਤੇਰਾ ਦਾਦਾ ਬੁੱਚੜ ਬਣਿਆ, ਤੇਰੇ ਦਾਦਾ ਉਸ ਉਡਵੈਰ ਦੇ ਰੂਪ ਦੇ ਵਿੱਚ ਆ ਗਿਆ ਸੀ। ਉਡਵੈਰ ਨੇ ਤਾਂ ਇਕੱਲੇ ਅੰਮ੍ਰਿਤਸਰ ਦੇ ਵਿੱਚ ਹੀ ਜ਼ਿਲ੍ਹਿਆਂ ਵਾਲਾ ਬਾਗ ਬਣਾਇਆ ਸੀ, ਤੇਰੇ ਦਾਦੇ ਨੇ ਹਰ ਘਰ ਦੇ ਵਿੱਚ ਜ਼ਿਲ੍ਹਿਆਂ ਵਾਲਾ ਬਾਗ ਬਣਾਤਾ ਸੀ, ਤਾਂ ਯੋਧਿਆਂ ਨੂੰ ਅੱਕ ਚੱਬਣਾ ਪਿਆ, ਭਾਈ ਦਿਲਾਵਰ ਸਿੰਘ ਵਰਗਿਆਂ ਨੂੰ ਨਹੀਂ, ਨੌਜਵਾਨਾਂ ਨੂੰ ਖਾ ਗਿਆ ਸੀ ਤੇਰਾ ਦਾਦਾ। ਉਹਦੀ ਨਜ਼ਰ ਦੇ ਵਿੱਚ 12-13 ਸਾਲ ਤੋਂ ਲੈ ਕੇ 25 ਸਾਲ ਦੇ ਨੌਜਵਾਨ ਦਿਸਦੇ ਸੀ ਉਸਨੂੰ ਵੀ, ਆਹ ਮਾਰਨੇ ਨਹੀਂ, ਉਹ ਬੁੱਚੜ ਬਣਿਆ ਪਿਆ ਸੀ। ਉਹ ਉੱਡਿਆ ਗਿਆ ਸਰਕਾਰ ਨੂੰ, ਜਦੋਂ ਉਹ ਉੱਡਿਆ ਗਿਆ ਤੇ ਦਿਲਾਵਰ ਸਿੰਘ ਹੁਣੀ ਉਡਾ ਗਏ ਉਸਨੂੰ, ਮੌਕਾ ਮਿਲ ਗਿਆ ਇੱਕਦਮ ਪੰਜਾਬ ਪੁਲਿਸ ਨੂੰ। ਫਿਰ ਜਦ ਹੀ ਹੁਕਮ ਹੋ ਗਿਆ ਵੀ ਖਾਲੜੇ ਨੂੰ ਚੁੱਕ ਲਓ, ਤੇ ਅੱਜ ਦਾ ਦਿਨ ਹੈ 6 ਸਤੰਬਰ ਦਾ 1995, 9:15 ਦਾ ਟਾਈਮ ਹੈ, ਆਪਦੀ ਮਰੂਤੀ ਕਾਰ ਧੋ ਰਿਹਾ ਹੈ ਪਰਮਜੀਤ ਕੌਰ ਖਾਲੜਾ, ਧਰਮ ਸੁਪਤਨੀ ਕੋਲੋਂ ਤਿਆਰ ਹੋ ਕੇ ਜਦੋਂ ਯੂਨੀਵਰਸਿਟੀ ਵਿੱਚ ਆਪਦੀ ਜੌਬ ਵਾਸਤੇ ਜਾਣ ਲੱਗੀ, ਉਹਦੇ ਵੱਲ ਵੇਖ ਕੇ, ਇਹ ਰੱਬ ਜਾਣਦਾ ਸੀ ਜਿਹੜੇ ਬੋਲ ਬੋਲੀ, ਕਹਿੰਦਾ ਬੱਚੇ ਪਾਲਣੇਗੀ, ਬੱਚੇ ਪੜ੍ਹਾ ਲੇਗੀ, ਆਹ ਬੋਲ ਬੋਲੀ। ਉਹ ਕਹਿੰਦੀ ਹੋ ਕੀ ਗਿਆ ਤੁਹਾਨੂੰ, ਬੱਚੇ ਹੁਣ ਵੀ ਆਪਾਂ ਪਾਲਦੇ ਹਾਂ, ਬੱਚੇ ਹੁਣ ਵੀ ਆਪਾਂ ਪੜ੍ਹਾਉਂਦੇ ਹਾਂ। ਪਰ ਉਹ ਨਹੀਂ ਸੀ ਜਾਣਦੀ ਇਹ ਕਿਹੜੀ ਰਮਜ ਤੋਂ ਬੋਲਣ ਲੱਗਿਆ ਹੈ ਅੱਜ, ਕਹਿੰਦੇ ਬੱਚੇ ਪੜ੍ਹਾ ਲੇਗੀ, ਬੱਚੇ ਪੜ੍ਹਨੇਗੀ। ਉਹ ਕਹਿੰਦੀ ਗੁਰੂ ਆਸਰੇ ਪੜ੍ਹਨਗੇ, ਪੜ੍ਹਾਵਾਂਗੇ ਗੁਰੂ ਆਸਰੇ, ਗੁਰੂ ਕਿਰਪਾ ਕਰੇਗਾ। ਉਹ ਯੂਨੀਵਰਸਿਟੀ ਨੂੰ ਤੁਰ ਗਈ, ਇੱਕਦਮ ਮਰੂਤੀ ਬੈਨ ਆ ਕੇ ਰੁਕਦੀ ਗਈ, ਤੇ ਭਾਈ ਖਾਲੜੇ ਨੂੰ ਉਹਦੇ ਵਿੱਚ ਸੁੱਟ ਕੇ ਲੈ ਕੇ ਜਾਂਦੇ ਨੇ। ਉਹ ਸੁੱਟਣ ਵਾਲਾ ਚੁੱਕਣ ਵਾਲਾ ਸੀ ਭਾਈ ਥਾਣੇਦਾਰ ਸਤਨਾਮ ਸਿੰਘ, ਜਿਹੜਾ SSP ਅਜੀਤ ਸੰਧੂ ਦੇ ਨਾਲ ਰੋਪੜ ਵੀ ਰਿਹਾ। ਜਦੋਂ ਉਹ ਤਰਨ ਤਰਨ ਆਇਆ, ਇੱਥੇ ਝਵਾਲ ਥਾਣੇ ਦਾ ਉਹਨੂੰ ਮੁਖੀ ਲਾਇਆ ਗਿਆ, ਉਹਨੇ ਚੁੱਕ ਲਿਆ। ਫਿਰ 55 ਦਿਨ ਉਹਦੇ 'ਤੇ ਤਸ਼ੱਦਦ ਢਾਉਂਦੇ ਰਹੇ, ਤਸ਼ੱਦਦ ਢਾਉਂਦੇ ਰਹਿੰਦੇ। ਕਹਿੰਦੇ ਰਿਪੋਰਟਾਂ ਇਹ ਸਾਰੀਆਂ ਪਾੜਦੇ, ਕਿਉਂ ਕਮਲਾਂ ਹੋਈਆਂ, ਸਾਨੂੰ ਇੱਕ ਵੀ ਕਰਨਾ ਆਉਂਦਾ ਏ। ਪਰ ਉਹ ਗੁਰੂ ਕਾ ਲਾਲ ਕਹਿੰਦਾ ਜ਼ਾਲਮੋ ਜੋ ਮਰਜ਼ੀ ਕਰ ਲੂ, ਇਹ ਮੈਂ ਰਿਪੋਰਟਾਂ ਜਿਹੜੀਆਂ ਬਣਾਈਆਂ ਪਾੜਨ ਵਾਸਤੇ ਨਹੀਂ ਬਣਾਈਆਂ, ਇਹ ਤੁਹਾਡੀਆਂ ਕਰਤੂਤਾਂ ਹੁਣ ਜੱਗ ਵੇਖੇਗਾ, ਜੋ ਮਰਜ਼ੀ ਕਰ ਲੂ। ਫਿਰ ਸਮਾਂ ਆਇਆ ਮਾਨਾ ਵਾਲੇ ਅਜੀਤ ਸੰਧੂ ਦਾ ਫਾਰਮ ਹਾਊਸ, ਜਿੱਥੇ ਇਹਨੂੰ ਰਾਤ ਨੂੰ ਲੈ ਕੇ ਗਏ ਸਰਹਾਲੀ ਦਾ SHO ਸੁਰਿੰਦਰਪਾਲ, ਮਾਨੋਚਾਲ ਦਾ SSO ਜਸਵੀਰ ਸਿੰਘ, ਇਹ ਸਾਰੇ ਇਹਨਾਂ ਦੇ ਗਨਮੈਨ ਮਰੂਤੀ ਦੇ ਵਿੱਚ
ਇਹਨੂੰ ਮਗਰਲੀ ਸੀਟ 'ਤੇ ਪਾ ਕੇ, ਕਿ ਉਹਦਾ ਇਹਦਾ ਸਰੀਰ ਸੀ ਕੁਲਦੀਪ ਸਿੰਘ ਬੱਚੜਾ ਜਿਹੜਾ ਮੌਕੇ ਦਾ ਗਵਾਹ ਸੀ, ਉਹ ਦੱਸਦਾ ਇਹਦਾ ਅੰਗ ਅੰਗ ਤੋੜਿਆ ਪਿਆ ਸੀ। ਮਗਰਲੀ ਸੀਟ 'ਤੇ ਪਾ ਕੇ ਮੂਹਰੇ ਡੀ ਐਸ ਪੀ ਜਸਪਾਲ ਸਿੰਘ ਦੀ ਗੱਡੀ ਜਾ ਰਹੀ ਆ। ਵੇਖੋ ਸਭ ਤੋਂ ਵੱਡੀ ਤਰਾਸ ਦੀ, ਇਹ ਤਾਂ ਹੁਣ ਪਤਾ ਲੱਗਦਾ ਨਾ, ਜਿਨ੍ਹਾਂ ਨੂੰ ਸਜ਼ਾਵਾਂ ਮਿਲੀਆਂ ਉਹ ਜੇਲ੍ਹ ਦੇ ਵਿੱਚ ਹੈ ਹੀ ਨਹੀਂ, ਉਹ ਫਰਾਰ ਹੀ ਹੋ ਗਏ ਨੇ, ਉਹ ਕੱਢ ਹੀ ਦਿੱਤੇ ਗਏ ਨੇ, ਉਹਨਾਂ ਦਾ ਪਤਾ ਹੀ ਨਹੀਂ ਕਿੱਥੇ ਗਏ, ਨਾ ਡੀ ਐਸ ਪੀ ਜਸਪਾਲ ਸਿੰਘ ਦਾ, ਨਾ ਸਤਨਾਮ ਸਿੰਘ ਦਾ, ਨਾ ਜਸਵੀਰ ਸਿੰਘ ਦਾ, ਉਹਨਾਂ ਦਾ ਪਤਾ ਹੀ ਨਹੀਂ ਕਿੱਥੇ ਗਏ। ਇਹ ਆ ਵੀ ਜਿਹੜੇ ਢਿੱਡੋਂ ਵੈਰ ਕਮਾਉਣ ਉਹ ਤੁਹਾਡੇ ਨਾਲ ਕਦੇ ਇਨਸਾਫ ਨਹੀਂ ਕਰ ਸਕਦੇ। ਮਾਨਾ ਵਾਲੀ ਜਦੋਂ ਲੈ ਕੇ ਗਏ, ਕਹਿੰਦਾ ਅਸੀਂ ਰਾਤ ਨੂੰ, ਮੈਂ ਤਾਂ ਕਹਿੰਦਾ ਬਾਹਰ ਖੜ ਗਿਆ ਗੱਡੀ ਦੇ ਕੋਲ, ਇਹਨੂੰ ਅੰਦਰ ਲੈ ਗਏ ਨੇ। ਉਦੋਂ ਬਾਅਦ ਦੇ ਵਿੱਚ ਚਾਰ ਗੱਡੀਆਂ ਹੂਟਰ ਮਾਰਦੀਆਂ ਹੋਈਆਂ ਉਹ ਫਾਰਮ ਹਾਊਸ 'ਤੇ ਪਹੁੰਚ ਗਿਆ ਅਜੀਤ ਸੰਧੂ ਦੇ। ਜਦੋਂ ਉੱਥੇ ਪਹੁੰਚੀਆਂ ਉਹਦੇ ਵਿੱਚ ਕੇ ਪੀ ਐਸ ਗਿੱਲ ਆਇਆ ਹੋਇਆ ਸੀ, ਸਾਹਮਣੇ ਪੇਸ਼ ਕੀਤਾ ਗਿਆ। ਉਹਨੇ ਵੀ ਆਖਿਆ ਖਾਲੜਾ ਮੰਨ ਜਾ, ਕਿਉਂ ਮੂਰਖਤਾਈ ਕਰਦਾ ਏ, ਮੂਰਖਤਾਈ ਕਰਦਾ ਏ, ਇਹ ਪਾੜ ਦੇ, ਤੈਨੂੰ ਮਾਰਨਾ ਤਾਂ ਸਾਨੂੰ ਬਹੁਤ ਸੁਖਾਲਾ। ਉਹ ਕਹਿੰਦਾ ਫਿਰ ਤੁਹਾਡੀ ਇਹ ਗਲਤ ਫਹਿਮੀ ਆ, ਆਓ ਗੁਰੂ ਕਾ ਲਾਲ ਗੁਰੂ ਦਾ ਸ਼ੇਰ ਉਹਨਾਂ ਨੂੰ ਜਵਾਬ ਦੇ ਰਿਹਾ ਏ। ਕਹਿੰਦਾ ਮਰਨਾ ਮਨਜ਼ੂਰ ਏ, ਮੈਨੂੰ ਸ਼ਹੀਦੀ ਵਾਲੀ ਦਾਤ ਜੇ ਮਿਲ ਜਾਵੇ, ਕਿਉਂਕਿ ਮੇਰੇ ਪਰਿਵਾਰ ਦੇ ਵਿੱਚ ਇਹ ਗੁੜ੍ਹਤੀ ਮਿਲੀ ਹੋਈ ਏ। ਮੇਰੇ ਪਰਿਵਾਰ ਦੇ ਭਾਈ ਸੂਰਾ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਨਿਭਾਇਆ, ਉਹਨੇ ਸ਼ਹਾਦਤ ਦਾ ਜਾਮ ਪੀਤਿਆ। ਮੇਰੇ ਦਾਦੇ ਨੇ ਗਦਰ ਪਾਰਟੀ ਦੇ ਵਿੱਚ ਸ਼ਾਮਿਲ ਹੋ ਕੇ ਉਹਨੇ ਆਪਦਾ ਫਰਜ਼ ਨਿਭਾਇਆ। ਜੇ ਗੁਰੂ ਨੇ ਕਿਰਪਾ ਕਰਨੀ ਹੋਈ ਮੈਂ ਧੰਨ ਭਾਗ ਸਮਝਾਂਗਾ ਆਪਦੇ, ਜੇ ਮੈਨੂੰ ਵੀ ਸ਼ਹੀਦੀ ਦੀ ਦਾਤ ਮਿਲ ਜਾਵੇ। ਉਹ ਗਰਜ ਕੇ ਐਨ ਤਕੜੇ ਦਿਲ ਦੇ ਨਾਲ ਸ਼ੇਰ ਦਿਲ ਬਣ ਕੇ ਜਿਹੜੇ ਬੋਲ ਬੋਲ ਰਿਹਾ ਉਹਦਾ ਜ਼ਿਕਰ ਢਾਡੀ ਜੱਥਾ ਪਮਾਲ ਦਾ।

0: ਜਿਹੜੀ ਸਦਕਾ ਨੀ ਪੱਕੀ ਕੰਧ ਤੋੜ ਤੇ ਐਸੀ ਬਣੀ ਸ਼ੈ ਨਾ ਕੋਈ
1: ਜੋਰ ਲਾ ਲੈ ਜਿੰਨਾ ਲੱਗਦਾ ਤੂੰ ਹਾਕਮਾ ਜੋਰ ਲਾ ਲੈ ਜਿੰਨਾ ਲੱਗਮਾ ਤੂੰ ਹਾਕਮਾ

ਇਸ ਗੱਲ ਦੇ ਸਾਹਮਣੇ ਠੋਕ ਕੇ ਕਹਿ ਦਿੱਤਾ, ਮੈਨੂੰ ਤੁਸੀਂ ਮੇਰੇ ਅਕੀਦੇ ਤੋਂ ਡੁਲਾ ਨਹੀਂ ਸਕਦੇ। ਵਾਪਸ ਝਵਾਲ ਥਾਣੇ ਵੱਲ ਨੂੰ ਲਿਆ ਰਹੇ। ਸਤਨਾਮ ਸਿੰਘ ਐਸ ਐਚ ਓ ਵਾਰ ਵਾਰ ਕਹਿੰਦਾ ਆ ਰਿਹਾ ਸੀ, ਖਾਲੜਾ ਮੰਨ ਲੈਂਦਾ, ਮੰਨ ਲੈਂਦਾ ਤੇਰੀ ਜਾਨ ਬਚ ਜਾਂਦੀ, ਸਾਨੂੰ ਇਹ ਅੱਕ ਨਾ ਚੱਪਣਾ ਪੈਂਦਾ, ਮਾੜਾ ਕੰਮ ਨਾ ਕਰਨਾ ਪੈਣਾ, ਮੰਨ ਲੈਂਦਾ। ਕੁਲਦੀਪ ਸਿੰਘ ਬੱਚੜੇ ਦੇ ਇਹ ਬੋਲ ਨੇ। ਉਹ ਕਹਿੰਦਾ ਇਹ ਕੁਝ ਕਹਿੰਦਾ ਆਉਂਦਾ ਥਾਣੇਦਾਰ ਜਦੋਂ ਝਵਾਲ ਥਾਣੇ ਲੈ ਕੇ ਆ ਗਏ ਨੇ। ਇੱਥੇ ਇੱਕ ਦਿਨ ਜਸਪਾਲ ਸਿੰਘ ਡੀ ਐਸ ਪੀ ਆਇਆ, ਉਹਦੇ ਗਨਮੈਨ ਆਏ, ਗੋਲੀਆਂ ਚੱਲੀਆਂ ਜਦੋਂ ਮੈਂ ਭੱਜ ਕੇ ਗਿਆ, ਅਤੇ ਉਹ ਖਾਲੜੇ ਦੇ ਵਿੱਚ ਗੋਲੀਆਂ ਮਾਰ ਕੇ ਉਹਨੂੰ ਖਤਮ ਕਰਕੇ ਕਾਰ ਦੀ ਡਿੱਗੀ ਦੇ ਵਿੱਚ ਪਾ ਰਹੀ ਸੀ। ਫਿਰ ਆਪਾਂ ਸਾਰੇ ਜਾਣਦੇ ਹਾਂ ਹਰੀਕਾ ਪੱਤਣ, ਜਿਹਨੂੰ ਸ਼ਹੀਦੀ ਪੱਤਣ ਆਖਿਆ ਗਿਆ, ਉੱਥੇ ਰੋੜ ਦਿੱਤਾ ਗਿਆ। ਅੱਜ ਗੁਰੂ ਕੀ ਪਿਆਰੀਓ ਉਹਨਾਂ ਦਾ ਦਿਨ ਹੈ, 6 ਸਤੰਬਰ। ਉਸ ਮਹਾਨ ਯੋਧੇ ਨੂੰ ਹਮੇਸ਼ਾ ਯਾਦ ਰੱਖਿਓ ਜਿਹਨੇ ਆਪਦੀ ਜਾਨ ਤਲੀ 'ਤੇ ਧਰ ਕੇ ਉਹਨਾਂ ਮਾਵਾਂ ਦੀ ਗੱਲ ਕੀਤੀ, ਉਹਨਾਂ ਮਾਵਾਂ ਦੇ ਪੁੱਤਾਂ ਦੀ ਗੱਲ ਕੀਤੀ। 10 ਸਾਲ ਇੱਥੇ ਜਿਹੜਾ ਹੋਣੀ ਨੇ ਫਿਰ ਨਾਚ ਕੀਤਾ, ਪੁੱਛਣਾ ਤੂੰ ਸਾਡਿਆਂ ਭਰਾਵਾਂ 'ਤੇ ਕੀ ਗੁਜ਼ਰੀ, ਮੋਏ ਹੋਏ ਪੁੱਤਾਂ ਦੀਆਂ ਲਾਸ਼ਾਂ ਨਾ ਨਸੀਬ ਹੋਈਆਂ, ਪੁੱਛਣਾ ਤੂੰ ਫਿਰ ਉਹਨਾਂ ਮਾਵਾਂ 'ਤੇ ਕੀ ਗੁਜ਼ਰੀ। ਅਣਖੀ ਸੁਆਹ ਅਤੇ ਜਾਗਦੀ ਜ਼ਮੀਰ ਵਾਲਾ ਹਰ ਇਨਸਾਨ ਨਦੀ ਨਾਲਿਆਂ 'ਚ ਰੁੜਿਆ। ਬਣ ਕੇ ਹਥੇਸ਼ੀ ਜਿਹੜਾ ਆਇਆ ਸੀ ਵਕੀਲ ਸਾਡਾ, ਗਿਆ ਲੱਭਣ ਲਵਾਰ।

0: ਕਾ ਖਾਲਸਾ ਵਾਹਿਗੁਰੂ ਜੀ।
1: ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ

ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ

ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਅਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ। ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ। ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਨ ਨਿਤਾ

ਜਾਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰ ਜੀ ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸ਼ਾਮ ਦੇ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਹੋਈਆਂ ਢਾਡੀ ਸਿੰਘਾਂ ਨੇ ਇਤਿਹਾਸ ਦੀਆਂ ਵਿਚਾਰਾਂ ਕੀਤੀਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਹੋਏ ਕਿਰਪਾ ਕਰਨੀ ਸਮੁੱਚੀ ਸੇਵਾ ਨਿਭਾਉਂਦੇ ਹਾਂ ਬਾਣੀ ਪੜ੍ਹਦੇ ਹਾਂ ਵਿਚਾਰਾਂ ਕਰਦੇ ਹਾਂ ਹਜ਼ੂਰੀ ਵਿੱਚ ਵਿਚਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਣੇ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਅੱਜ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰਾਂ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ ਕਿਰਪਾ ਕਰਨੀ ਸਮੂਹ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਜਿਨ੍ਹਾਂ ਜਿਨ੍ਹਾਂ ਭਾਵਨਾਵਾਂ ਨੂੰ ਲੈ ਕੇ ਸੇਵਾ ਦੇ ਉੱਦਮ ਕੀਤੇ ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਜੀ ਕਿਰਪਾ ਕਰੋ ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਜੀ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ
1: ਜੈ ਕਰ ਕੀਰਤਿ ਆਖੀਐ ਕਰਤੇ ਕਾ ਹੋਰੇ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸੱਜਣ।

ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਤੇਰੀ ਰਹਾਉ ਸਹਿ ਸਤਵ ਨੈਨ ਨਨ ਨੈਨ ਹੈ ਕੋਈ ਕਹੋ ਸਹਿ ਸਮੁਖ ਨਨਾ ਇਕ ਤੂੰ ਹੀ ਸਹਿ ਸਪਦ ਰਮਨ ਨਾਨੇ ਪਦ ਗੰਧ ਦਿਨ ਸਹਿ ਸਭ ਗੰਧ ਦੇ ਸੰਤ ਨੂੰ ਹੀ ਸਭ ਮੈਂ ਜੋਤ ਜੋਤ ਹੈ ਸੋਈ ਤੁਸਦੇ ਚਾਨਣ ਸਭ ਮੈਂ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੁਆਰਤੀ ਹੋਏ ਹਰ ਚਰਨ ਕਦਲ ਮਕਰਾਂਦ ਲੋਕ ਮਨੋ ਅੰਜਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਨ ਕੋ ਹੋਏ ਜਾਤੇ ਤੇਰੇ ਨਾਸਾ ਰਾਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਸਾਧੂ ਖੰਡਲ ਖੰਡਾਰੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਮੰਡਲ ਮੰਡਾਰੇ ਕਰ ਸਾਧੂ ਜਿਹੜੀ ਪੁਨ ਵੱਡਾ ਵੇ ਕਰ ਡੰਡੋਤ ਪੁਨ ਵੱਡਾ ਵੇ ਰਹਾਓ ਸਾਖ ਤਗਰ

ਦੁੱਖ ਜਨਮ ਮਰਨ ਪਰ ਖੰਡਾ ਹੇ ਅਵਿਨਾਸ਼ੀ ਕਿਰਪਾ ਪਰਮੇਸ਼ਰ ਵਸੋ ਖੰਡ ਮੰਡਾ ਵੇ ਹਮ ਗਰੀਬ ਮਸਕੀਨ ਪ੍ਰਭ ਕੀ ਮਰਦਾਸ ਦਾਸ ਹੋ ਵੱਡ ਵੱਡਾ ਵੇ ਜਨ ਨਾਨਕ ਨਾਮ ਆਧਾਰ ਪੇਤ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਜ ਗੌਰੀ ਪੂਰੀ ਮਹੱਲਾ ਪ੍ਰਭਾ ਕਰੋ ਬੇਨਤੀ ਸੁਣੋ ਮੇਰੇ ਨੀਤਾ ਸੰਤ ਪਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਔਧ ਕਟ ਹੈ ਬਿਸਰੈ ਨਾਰੀ ਮਨ ਗੁਰ ਮਿਲ ਕਾ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੀਨੈ ਕਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪਿਆਵੈ ਇਹ ਰਸ ਅਕਥ ਕਥਾ ਤਿਨ ਜਾਨੀ ਜਾ ਕੋਇ ਸੁਣਿ ਰਹਿਓ ਹਰ ਗੁਰ ਤੇ ਮਨੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁੱਖ ਟਲ ਵਰਸੇ ਵੀ ਆ।

ਕੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ।

ਤਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ।

ਨਾਨਕ ਉਧਰੇ ਪ੍ਰਭ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁੜੀਆਂ ਭਾਰ ਸਾਹਸ ਸਿਆਣਪਾਣ ਲੱਖ ਹੋਏ ਤਾਂ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈਐ ਕਿ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣੋ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮਾਂ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਧੈ ਤਾਂ ਹੋਮੈ ਕਹੈ ਨਾ ਕੋਈ

ਆਖੇ ਮੰਗਹ ਦੇਹ ਦੇਹ ਦਾਤ ਕਰੇ ਦਾ ਤਾਰ ਫਿਰ ਕੇ ਅੱਗੇ ਰੱਖੀਐ ਜਿਤ ਜਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀਆਂ ਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ

ਸਮਝਾਇ। ਤੀਰਥ ਨਹਾਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਹਾਏ ਕਰੀ ਜੇ ਤੀਸਰੇ ਠੋ ਪਾਈ ਵੇਖਾਂ ਬਿਨ ਕਰਮਾ ਕੀ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨਾ ਜਾਈ ਜੇ ਜੁਗਚਾਰੇ ਅਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ ਸਭ ਕੋਈ ਚੰਗਾ ਨਾਮ ਰੁਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਐ ਸਿੱਧ ਪੀਰ ਸੁਰਨਾਥ ਸੁਣਿਐ ਧਰਤ ਧਵਲੋ ਆਕਾਸ ਸੁਣਿਐ ਦੀਪ ਲੋ ਪਾਤਾਲ ਸੁਣਿਐ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਨ ਸੁਣਿਆ ਮੁਕਸਲ।

ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿਮਾਨ, ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ,

ਮੰਨੇ ਕੀਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰੋ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸੇ ਪ੍ਰਗਟ ਜਾਏ, ਮੰਨੈ ਮਗਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵ ਹੈ ਮੋਖ ਦੁਆਰ, ਮੰਨੈ ਪਰਵਾਰ ਹੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਣ ਪੰਚ ਪ੍ਰਧਾਨ, ਪੰਚੇ ਪਾਵ ਹੈ ਦਰ ਗਹਿਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਣੈ ਨਾਹੀ ਸੁਮਾਰ, ਧਉ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰਾਏ ਹੋਰ ਹੋਰ, ਤਿਸਤੇ ਭਾਰਤ ਲਾਏ ਕਵਣ ਜੋਰ,

ਸੁਵਾਲੇ ਹੋ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕੋ ਕਵਾਉ ਤਸਤੇ ਹੋਏ ਲੱਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਲ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰਜਾ ਹੇ ਜੋਰ ਅਸੰਗਣ ਵੱਢ ਹੱਤਿਆ ਕਮਾਹ ਅਸੰਖ ਪਾਪੀ ਪਾਪ ਕਰਜਾ ਹੇ ਅਸੰਖ ਕੂੜਿਆ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋਭ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਿਰ ਨਾ

ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਨੰਦੇਹ ਪਾਣੀ ਧੋਤਾ, ਉਤਰ ਸੋਖੇ ਮੂਤ ਪਲੀਤੀ ਕੱਪੜੋਹੇ ਦੇ ਸਾਬੂਨ ਲਈਐ, ਉਹ ਧੋਏ ਭਰੀਐ ਮਤ ਪਾਪਾਂ।

ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤਾਥ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੁ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕੋ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗੈ ਗਿਆ ਨਾ ਸੋਹੈ ਪਾਤਲ ਨਾ ਪਾਤਾਲ ਲਖ ਆਗਾ ਸੰਗਾਸ ਊੜਕ ਊੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿ ਸਠਾਰਹਿ ਕਹਿਣ ਕਤੇਬਾ ਅਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ ਨਦੀਆਂ ਤੈ ਵਾਹ ਪਵਹੈ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇ ਤੀ ਮਾਲ ਧਨ ਕੀੜੀ ਤੁਲ ਨਾ ਹੋ ਨੀਜੇ ਤਿਸਮਨ ਹੋ ਨਾ ਵਿਸਰਹਿ ਅੰਤ ਨ ਸਿਫਤੀ ਕਹਿਣ ਅੰਤ ਅੰਤ ਨ ਕਰਣੈ ਦੇਣ ਅੰਤ ਅੰਤ ਨ ਵੇਖਣ ਸੁਣ ਨਾ ਅੰਤ

ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੀਤੇ ਮੰਗੈ ਜੋ ਦੇ ਪਾਰ, ਕੀਤੇ ਅਗਣਤ ਨਹੀਂ ਵਿਚਾਰ, ਕੀਤੇ ਖਪ ਤੁੱਟ ਹੈ ਵੇਕਾਰ, ਕੀਤੇ ਲੈ ਲੈ ਕਿਰਪਾਹੇ, ਕੀਤੇ ਮੂਰਖ ਖਾਹੀ ਖਾਏ, ਕੀਤਿਆ ਦੁੱਖ ਭੁੱਗ ਸਦ ਮਾਰੇ, ਪੈਦਾ ਤੇਰੀ ਦਾ ਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਈ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜਿਤਿਆ ਮੋਹਿ ਖਾਏ, ਆਪੇ ਜਾਣੈ ਆਪੇ ਦੇ, ਆਖੈ ਸੇ ਭੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ।

ਆਖੇ ਈਸ਼ਰਾ ਆਖੇ ਸਿੱਧ ਆਖ ਕੇਤੇ ਕੀਤੇ ਬੁੱਧ ਆਖੇ ਦਾਨੁ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਤ ਕੀਤੇ ਕਹਿ ਕਹਿ ਉੱਠ ਉੱਠ ਜਾ ਹੇ ਤੇ ਕੀਤੇ ਹੋਰ ਕਰੇ ਹੇ ਤਾਂ ਆਖਣਾ ਸਕ ਹੈ ਕੇਈ ਕੇਈ ਨੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰਗਾ ਵਾਰ ਅੰਗਾ ਵਾਰ ਸੋਦਰਤ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਨਾਲ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀਐਨ ਕੇਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਵੈ ਸੰਤਰ ਗਾਵੈ ਰਾਜ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਵਰ ਬ੍ਰਹਮਾ ਦੇਵੀ

ஆணித்தாரே காவை கண்டு மண்டல வர்பண்டா கர் கர் ரக்கே தாரே சே துதனோ காவை ஜோ துத் பாவன் ரத்தே தேரே பக் பிரசாலே ஹோர் கேத்தே காவன் சே மை சித்மா ஆவன் ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭਿਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਚੋੜੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਵਾਦੇਸ ਤਸਿਆਦੇਸ਼ ਆਦਨੀਨਾ ਨਾਦਨਾ ਚੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਕੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੇ ਲੇਖੇ ਆਵਹਿ ਭਾਗ ਆਦੇਸ ਤੁਸੈ ਆਦੇਸ ਵਾਦ ਅਨੀਨ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾਇ ਉਹ ਬਿਡਾਉਣ ਆਦੇਸ ਤਸੈ ਆਦੇਸ ਵਦ ਅਨਿਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਵਾਸਣ ਲੋਏ ਲੋਏ ਭੰਡਾਰ ਜੁਗ ਛੁਪਾਇਆ ਸੋ ਏਕਾ ਵਾਰ ਕਰ ਕਰ

ਇੱਕ ਦੂਜੀ ਬਹੁ ਲੱਖ ਹੋਈ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ ਵੇ ਤੁਰਾਹੇ ਪਤ ਪਵੜੀਆਂ ਚੜੀਏ ਹੋਏ ਇੱਕੀਸ।

ਮੈਨੂੰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ।

ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾਏ ਹੋ ਧਰਮ, ਗਿਆਨ ਖੰਡ ਕਾਏ ਆਖੋ ਕਰਮ, ਕੀਤੇ ਪਵਨ ਪਾਣੀ ਵੈ ਸੰਤਰ, ਕੀਤੇ ਕਾਨ ਮਹੇਸ਼, ਕੀਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ, ਕੀਤੀਆ ਕਰਮ ਭੂਮੀ ਮੇਰ, ਕੀਤੇ ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸੰਬੰਧ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਿਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾਂਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਥੈ ਨਾਦ ਬਿਨੋਦ ਕੂੜ ਅਨੰਦ, ਸਰਮ ਖੰਡ ਕੀ ਬਾਣੀ ਰੂਪ, ਤਥਾਏ ਘਾਟ ਘੜੀਐ ਬਹੁਤਾ ਨੂਪਤਾ, ਕੀਆਂ ਗੱਲਾਂ ਕਥੀਆਂ ਨਾ ਜਾਹਿ, ਜੇ ਕੋ ਕਹੈ ਪਿਛੈ ਪਛਤਾਏ, ਤਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋ, ਤਿਥੈ ਹੋਰ ਨ ਕੋਈ ਹੋ, ਤਿਥੈ ਜੋਤ ਮਹਾਂਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਤਿਥੈ ਸੀਤੋ ਸੀਤਾ ਮਹਿਮਾ ਮਾਹਿਤਾ, ਕੀ ਰੂਪ ਨ ਕਥਨੇ ਜਾਹਿ, ਨਾ ਉਹ ਹਿਮਰਹਿ ਨ ਠਾਕੇ ਜਾਹਿ, ਜਿਨ ਕੈ ਰਾਮ ਵਸੈ ਮਨ ਮਾਹਿ, ਤਿਥੈ ਭਗਤ ਵਸਹਿ ਕੇ ਲੋ, ਕਰਹਿ ਅਨੰਦ ਸੱਚਾ ਮਨ ਸੋਈ, ਸਚਖੰਡ ਵਸੈ ਨਿਰੰਕਾਰ, ਕਰ ਕਰ

ਵਾਕ ਪਾਤਸ਼ਾਹੀ ਦਸਵੀਂ ਛਪੈ ਸੰਤੁਐ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾ ਤਰਪਾਤ ਨਾ ਹਿੰਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤਨ ਭਉ ਪ੍ਰਕਾਸ਼ ਸਮੇਂ ਤੋ ਕਿਹ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰੇ ਭਵਨ ਮੀਪ ਸੁਰ ਨਰ ਅਸੁਰ

ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੀ ਨਮੋ ਸਰਪਾਲੀ ਨਮੋ ਸਰਵਗਾਉਣੀ ਨਮੋ ਸਰਭਾਉਣੇ ਅਨੰਗੀ ਅਨਾਥ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਮੇ ਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ ਨਮੋ ਜੋਗ ਜੋਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਧੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸੁਰਮ ਪਰਮ ਜੋਗ ਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ

ਹੀਨ ਚੱਕਰ ਬੱਕਰ ਫਿਰੈ ਚਤਰ ਚਕ ਮਾਨ ਹੀ ਪੁਰਤੀਨ ਲੋਕ ਚਾਉ ਦਹਿ ਕੇ ਬਿਖੈ ਜਗ ਜਾਪੀ ਜੇ ਜਾਪ ਆਦਿ ਦੇਵ ਅਨਾਦ ਮੂਰਤ ਥਾਪ।

ਕਾ ਮਤ ਦੁਤ ਪ੍ਰਚੰਡ ਮਿਤ ਗਤਿ ਅਖੰਡ ਆਲਿਸਿਆ ਕਰਮ ਆਉ ਦ੍ਰਿਸਿਆ ਧਰਮ ਸਰਵ ਪੰਨਾ ਡਿਆਂਡਨ ਬਾਢਿਆ ਚਾਚਰੀ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੁੰਦੇ ਉਦਾਰੇ ਅਪਾਰੇ ਹਰੀਅੰ ਕਰਿੰਗਰੇ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ

ਕਨ ਪ੍ਰਣਾਮ ਜਲ ਤਲਮੋਦਾ ਹਰਿ ਸ਼ਿਜਿ ਅੰਗਿ ਆ ਸੁਨਿਆ ਭੰਗ ਉਪਮਾ ਅਪਾਰ ਗਤ ਮਿਤਿ ਉਧਾਰ ਜਲ ਥਲ ਅਮੰਡ ਦਿਸ ਵਸੇ ਅਭੰਡ ਜਲ ਥਲ ਮਹੰਤ ਦਿਸ ਬਸ ਬੇਅੰਤ ਅਨ ਭਵਨਾਸ ਤ੍ਰਿਤ੍ਰ ਤੁਰਾਸ ਆ ਜਾਨ ਬਾਹੁ ਏ ਕੈਸਦਾ ਓੰਕਾਰ ਆਦਿ ਕਥਨੀ ਅਨਾਦ ਖਲ ਖੰਡ ਕੇ ਆਦਿ ਗੁਰਬਰਿ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਜ ਗਾਤ ਆ ਜਿਜਨਾ ਬਾਤਨ ਝੰਜ ਗਾਤਨ ਰੰਜ ਬਾਤਨ ਟੁੱਟ ਭੰਡਾਰ ਅਨ ਠੱਟ ਅਪਾਰ ਅਢੀਠ ਧਰਮਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ੰਤ ਤੁਐ ਪ੍ਰਸਾਦਿ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਹੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਨ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨ ਦੇਖੀਅਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੋਤੇ ਕ੍ਰਤੀ ਮੈਨੂੰ ਏ ਕ੍ਰਤੀ ਕੇ ਮਤਿ ਮਤੰਗ ਜਰੇ ਜਰ ਸੰਗਾਂ ਨੂੰ ਪੋਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਂਦ ਕੇ ਗੌਨ ਕੋ ਜਾਤ ਨੇ ਵਾਰੇ ਭਾਰੀ ਪੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਪਹਿ ਤੂ ਕਹ ਪੈ ਭੂਪਤ ਅੰਤ ਕਉ ਨੰਗੇ ਹੀ ਪਾਏ ਪਧਾਰੇ ਜੀਤ ਫੇਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ

ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਹ ਸੁਨਾਹ ਦੁਰ ਜਾਨ ਦ ਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਵਤ ਪੰਖ ਹਲੇ ਨਹ ਲੈਂਗੇ ਤੋਰ ਅਰੀਨ ਮਰੋਰ ਮਬਾਸ ਮਾਤੇ।

ਧਾਰ ਪਛਈਆ ਤੋਰਤ ਦੇ ਸੁਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਫਨਿੰਦ ਨੇ ਸਾਜਰ ਭੂਤ

ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ।

ਕਛ ਭੇਦ ਨਾ ਜਾਣ। ਮਹਾਨ ਦੇਵ ਕਉ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤ ਨੈ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨ ਭਿੰਨ ਭਿੰਨ ਤੋ ਹਿਤੇ ਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਬਿਨ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਪ ਕਹੀਂ ਭੂਪਾ ਅੰਡਜ ਜੇਰ ਜਸੇ ਤਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਭਇਓ ਸੰਤਰ ਕੈਠ ਸਿਗਰੀ ਸ੍ਰੇਸ਼ਟ ਦਿਖਾਏ ਅਚੰ ਭਵੇ ਆ ਜੁਗਾ ਸਰੂਪ ਸੁਯਮ ਭਵੇ ਅਵਰ ਇੱਛਾ ਮੇਰੀ ਤੁਮ ਕਰੋ ਸਿੱਖਿਓ ਬਾਰ ਸਿੱਖਿਓ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੂਰਨ ਕਹਤਾ ਜੇ ਅਸਤੋਇ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ ਤੰਜਾ ਹੇ ਨਿਹਾਰੇ ਹੋ ਤਾਂ ਕਿ ਤਾਪ ਤਨਕ ਮੈਂ ਆ ਰਿਹੋ ਰਿਧ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੇ ਨਾ ਕੋਈ।

ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲੇਹ ਉਬਾਰੀ ਸਰਵ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹ ਬਚਾਈ ਕਿਰਪਾ ਕਰੀ ਹਮ ਪ੍ਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਂਛਤ ਫਲ ਪਾਵੈ ਸੋਈ ਦੁਗਨਤ ਸਹਿ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਆਹੇ ਸੁਰਸ ਨ ਪਾਵਈ ਸੁਨੈ ਮੂੜ ਚਿਤਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕ ਨ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਇੱਕ ਵਾਰ ਚਾਉ ਪਈ ਕੋ ਕਹੈ ਚਾਉ ਪਈ ਸੰਬਤ 1700 ਪਨਿਜੈ ਅਰਸੈ ਫੁਨ ਤੀਨ ਕਹਿਜੈ ਭਾਦਰਵ

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਧਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣਾਈਆਂ ਸ਼ਬਦੋ ਤੰਗਾ ਵਾਓ ਹਰੀ ਕੇ ਰਾਮ ਮੰਜਨੀ ਵਸਾਇਆ।

ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਹੈ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸੁਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਹੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਪੰਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ।

ਹਰ ਵਾਜੇ। ਸਾਚੀ ਲਿਵੈ ਬਿੰਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀ ਆਦਿ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰਵਨ ਵਾਰੀਐ ਇਸ ਨੂੰ ਹੋਰ ਥਾਉ ਨਾਹੀ। ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ।

ਜਿਸ ਤੋਂ ਦੇਹ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰੈ ਦੈ ਦੇ ਸਿੱਖ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆ ਬਹੁ ਸੰਤ ਪਿਆਰੇ ਹੋ, ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ ਕਿਰਤ ਦੁਆਰੈ, ਪਾਈਐ ਤਨ ਮਨ ਧਨ ਸਭ ਸੌਂਪ, ਗੁਰ ਕੋ ਹੁਕਮ ਮੰਨੀਐ ਪਾਈਐ ਹੁਕਮ ਮੰਨੇ ਹੋ ਗੁਰੂ ਕੀ ਰਾਹ। ਗਾ ਬਹੁ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ, ਕਥੇ ਹੋ ਅਕਥ ਕਹਾਣੀਏ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂਸਣ ਮਨ ਮੇਰੇ ਆਏ ਮਾਇਆ, ਮੋਹਣੀ ਜਿਨੂੰ ਏਤ ਭਰਮ ਭੁਲਾਇਆ ਮਾਇਆ, ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤੀ

ਤੇਰੇ ਨਾਲ ਹੀ ਸਾਥ ਤੇਰੇ ਚਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਤੇ ਜਿਤੇ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਮੈਂ ਗੋਚਰਾ ਤੇਰਾ ਅੰਤਰਾ ਪਾਇਆ ਅੰਤਰਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜਨ ਸਭ ਖੇਲ ਤੇਰਾ ਕਿਆ ਕੁਆਖ ਵਖਾਣ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤਰਾ ਪਾਇਆ ਸੁਰ ਨਰ ਮੁੰਡਨ ਅੰਮ੍ਰਿਤ ਹੋਏ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀਜਨ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਹਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋ

ਕਾਮਲਾ ਹੀ ਸਿਹਰ ਅਰਸ਼ ਦਾ ਧਿਆਵੇ ਜਿਸ ਨੂੰ ਕਥਾ ਸੁਣਾ ਹੀ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੇਂ ਚਲਾਵੇ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧਰੂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨ ਉਪਜੀਵਨ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿ ਸਕਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀ ਉਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿ ਸੁਰਾ ਉਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਿ ਸਾਹਿਬ ਜਾਏ

ਵੇਦਾ ਮਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰਹਿ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਧਜਿਆ ਕੂੜੇ ਲਾਗੇ ਤਿਨੀ ਜਨਮ ਜੂ ਹੈ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਨ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਨਮ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚੰਨ ਹਿਰਦੈ ਧਿਆਏ ਅੰਤਰੇ ਆਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣੈ ਗੁਣ ਬਿਨੇ ਵਰਨਾ ਜਾਣੇ ਕੋਈ ਕਹੈ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀ ਆ ਜਾਏ ਅਨੇਕ ਜੂਨੀ ਭਰਮ ਆਵੈ ਬਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਾ ਸਿੱਖ ਸਤਿਗੁਰੂ ਕੇ ਪਿਆਰਿਓ ਗਾ ਵਹੁ ਸੱਚੀ ਬਾਣੀ ਬਾਣੀ ਤਾਂ ਗਾ ਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦਾ ਇਤਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਿਗ ਪਾਣੀ ਕਹੇ ਨਾਨਕ ਸਦਾ ਗਾ ਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਹਿ ਹਿਰ ਲਿਆ ਮਾਇਆ ਬੋਲਨ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਬਾਝੋ।

ਹੁਆ ਸਮਾਓ ਸਭ ਸੇ ਤੀਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨੂ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸ

ਬੁਝਾਏ, ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨ ਜਾਣੀ, ਤਤੈ ਸਾਰ ਨ ਜਾਣੀ ਗੁਰੂ ਬਾਝੋ, ਤਤੈ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੀ ਜਨ ਜਾਗੇ, ਜਿਨ੍ਹਾਂ ਹਰਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਈ, ਜਿਸਨੂੰ ਵੰਦਨ ਹਰ ਲਿਵ ਲਾਗੈ। ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ, ਮਨਹੁ ਕਿਉ ਵਿਸਾਰੀਐ ਵਡਦਾਤਾ, ਜੇ ਅਗਰ ਮਹਿ ਆਹਾਰ ਪਹੁੰਚਾਵੈ, ਉਸਨੂੰ ਕਿਹੋ ਪੋਹੇ ਨਾ ਸਕੀ।

ਮਾਇਆ ਅਗਨ ਸਭੀ ਕੁਝ ਹੀ ਕਰਤੇ ਖੇਲ ਰਚਾਇਆ। ਜਾਓ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਜਿਤ ਹਰ ਵਿਸਰੇ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ। ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਵਾਪ ਮੁਲ ਕਹਿ ਮੁਲ ਨਾ ਪਾਇਆ ਜਾਏ, ਮੁਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਬਿਲ ਲਾਏ। ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨਵਾਏ। ਹਰ ਆਪ ਅਮੁਲਕ ਹੈ ਭਾਗ ਤਿਨਾ ਕੇ।

ਹਰਸ ਬਹੁੜਨਾ ਤ੍ਰਿਸ਼ਨਾ ਲਾਗੈ ਆਏ ਇਹ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਸੁ ਆਏ ਕਹਿ ਨਾਨਕੂ ਰਨ ਰਸ ਸਭ ਵਿਸਰੇ।

ਉੱਚਾ ਉਪਾਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿ ਸਖੀਏ ਸੋਗ ਦੁੱਖ ਨਾ ਵਿਆਪੈ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪੈ।

ਇੱਕ ਹੈ ਹਰ ਬਿਨ ਅਵਰ ਨ ਕੋਈ ਕਹੇ ਨਾਨਕ ਨੇਤਰੇ ਅੰਧ ਸੇ।

ਸਦਾ ਸਚ ਧਿਆਵੇ ਸਚੋ ਧਿਆਵੇ ਜਾ ਤੁਦ ਭਾਵੈ ਗੁਰਮੁਖ ਜਿਨਾ ਬੁਝਾਵੇ ਉਹ ਸਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸਚ ਸੋਹਿਲਾ ਸੱਚੇ ਘਰ ਗਾਵੇ ਅਨੰਦ ਸੁਣ ਹੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ

ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ

ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸੱਚੇ

ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਅਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ, ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ, ਵਾਹਿਗੁਰੂ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕਹੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ, ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ,

ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ, ਬਾਣੀ ਪੜ੍ਹਦੇ ਹਾਂ, ਸੇਵਾ ਨਿਭਾਉਂਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਣੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ। ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਕੁਦਰਤ ਪਉ ਸੁਖਸਾਰ ਕੁਦਰਤ ਪਾਤਾਲੇ ਆਕਾਸੇ ਕੁਦਰਤ ਸਰਬੇ ਆਕਾਰ ਕੁਦਰਤ ਵੇਦ ਪੁਰਾਣਕ ਦੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਣਸੇ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ

ਆਲਮ ਅਲਖਾਈ ਸਰਸ਼ਾਈ ਪਾਈ ਮੂਰਖ ਅੰਦੈ ਪਤ ਗਵਾਈ ਵਿਣ ਨਾ ਮੈਂ ਕਿਸ ਥਾਏ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਆਂਦ ਨਾ ਜਾਣੇ ਫਿਰ ਪਛਤਾਣੀ।

0: ਝੂਠੇ ਝੂਠਾ ਮੁੱਖ ਵਸੈ ਨਿਤਨ ਧੋਏ ਖੁਆਰ ਸੁਚੇਹ ਨਾ ਆਖੀਐ ਬਿਣ ਜੇ ਪਿੰਡਾ ਧੋਏ ਸੁਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪੁਰਾਣੇ ਪੌਣ ਵੇਗ
1: ਹਰਮ ਸਵਾਰਿਆ ਕੋਠੇ ਮੰਡ ਮਾੜੀ ਵਾਲਾ ਬੈਠੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ ਅਕਸ਼ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਦ ਕਰੀਮ ਦੇ ਜੀਆਂ ਰਿਜਕ ਸਮਾਏ, ਸਾਈ ਕਰ ਕਮਾਵਣੀ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹਮ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਐ ਭੀ ਸੱਚ ਨਾਨਕ ਹੋਸੀ ਭੀ ਸੱਚ ਰੂਪ ਨਾਰੇਖ ਨਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬਿਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਵਾਹਿਗੁਰੂ ਸਾਹਿਬ ਜੀ

ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸੁਰਨਾਈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸੁਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦਦਾਰੇ ਕਰ ਰਹੇ ਹਾਂ, ਨਾਲ ਦੀ ਨਾਲ ਅੰਮ੍ਰਿਤਮਈ ਬਾਣੀ ਅੰਮ੍ਰਿਤਮਈ ਬਚਨ ਸਰਵਣ ਕਰ ਰਹੇ ਸੀ। ਗੁਰਮੁਖਾਂ ਪਾਸੋਂ ਆਪ ਜੀ ਨੇ ਅੰਮ੍ਰਿਤਮਈ ਕੀਰਤਨ ਸ੍ਰੀ ਆਸਾ ਜੀ ਦੇ ਵਾਰ ਦੇ ਸਰਵਣ ਕੀਤੇ ਨੇ। ਉਪਰੰਤ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਤਖਤਾਂ 'ਤੇ ਸਵਾਇਮਾਨ ਹੋ ਕੇ ਸਾਨੂੰ ਮੁੱਖ ਵਾਕ ਬਖਸ਼ਿਸ਼ ਕੀਤਾ, ਜੋ ਸਾਡੇ ਮਨ ਲਈ ਗੁਰਬਾਣੀ ਹੁਕਮ ਹੈ, ਹੁਕਮ ਬਖਸ਼ਿਸ਼ ਕੀਤਾ, ਉਹ ਆਪ ਜੀ ਨੇ ਸਰਵਣ ਕੀਤਾ। ਅੱਜ ਦਾ ਜੋ ਮੁੱਖ ਵਾਕ ਹੈ, ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਦਾ ਇਹ ਸ਼ਬਦ ਉਚਾਰਨ ਕੀਤਾ ਹੈ। ਧਨਾਸਰੀ ਰਾਗ ਦੇ ਵਿੱਚ ਘਰ ਬਾਰਵੇਂ ਦਾ ਭਾਵ ਗਾਇਨ, ਜੋ ਰਾਗੀ ਸਿੰਘ ਗਾਇਨ ਕਰਦੇ ਨੇ, ਬਾਰਵੇਂ ਘਰ ਦੇ ਵਿੱਚ ਗਾਉਣਾ, ਅੱਗੇ ਮੰਗਲਾਚਰਨ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਓਅੰਕਾਰ ਇੱਕ ਪਰਮਾਤਮਾ, ਓਅੰਕਾਰ ਦੀ ਉਤਪਤੀ, ਇੱਕ ਪ੍ਰਕਾਸ਼ ਰੂਪ ਓਅੰਕਾਰ ਸਰਗੁਣ ਸਰੂਪ, ਇੱਕ ਓਅੰਕਾਰ ਸੱਤ ਸੱਤ ਕਹਿੰਦੇ ਨੇ ਪ੍ਰਕਾਸ਼ ਨੂੰ, ਗੁਰੂ ਦੇ ਰਾਹੀਂ ਉਹ ਸੱਚ ਦਾ ਭੇਤ ਆਉਂਦਾ ਹੈ, ਪ੍ਰਸ਼ਾਦ ਆਨੰਦ ਬਿਸਮਾਦ। ਅੱਜ ਦੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਸਾਨੂੰ ਗੁਰਸਿੱਖਾਂ ਨੂੰ ਸੋਝੀ ਦੇ ਰਹੇ ਨੇ ਵੀ ਇਹ ਤੁਸੀਂ ਨਮਸਕਾਰ ਕਿਹਨੂੰ ਕਰਨੀ ਹੈ, ਕਿਉਂਕਿ ਬਹੁਤ ਸਾਰੇ ਜੀਵ ਅਗਿਆਨਤਾ ਦੇ ਵਿੱਚ ਉਦੋਂ ਵੀ ਸੀ, ਅੱਜ ਵੀ ਸੀ, ਥਾਂ ਥਾਂ 'ਤੇ ਨਮਸਕਾਰਾਂ ਮੱਥੇ ਟੇਕਦੇ ਆ। ਕਿਹਨੂੰ ਮੱਥਾ ਟੇਕਿਆ, ਕਿਹਨੂੰ ਨਮਸਕਾਰ ਕੀਤੀ, ਸਾਡਾ ਥਾਂ ਪੈਂਦਾ ਹੈ। ਜੋ ਅੱਜ ਦੇ ਸ਼ਬਦ ਦੱਸਿਆ ਗਿਆ, ਸਵਾਲ ਅਤੇ ਜਵਾਬ ਨੇ। ਗੁਰਸਿੱਖਾਂ ਨੂੰ ਸਮਝਾਉਣ ਦਾ ਇੱਕ ਤਰੀਕਾ ਹੈ ਗੁਰਬਾਣੀ, ਜਿਹਦੇ ਵਿੱਚ ਸਵਾਲ ਅਤੇ ਜਵਾਬ ਆਪ ਹੀ ਭੇਤ ਦੇ ਦਿੰਦੇ ਨੇ, ਆਪ ਹੀ ਪਹਿਲਾਂ ਸਵਾਲ ਖੜ੍ਹਾ ਕਰ ਦਿੰਦੇ ਨੇ। ਕਿਹਨੂੰ ਕੈਸੀ ਵੰਦਨਾ ਕਰੀਏ, ਜਿਹਦੇ ਕਰਨ ਦੇ ਨਾਲ ਸਾਡਾ ਜੀਵਨ ਸਫਲ ਹੋ ਜਾਵੇ। ਮਹਾਰਾਜ ਕਹਿੰਦੇ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ। ਕਹਿੰਦੇ ਉਸ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਜੋ ਹੈ, ਨਿਰਾਕਾਰ ਜੋ ਹੈ, ਉਹਨੂੰ ਨਮਸਕਾਰ ਸਦਾ ਹੀ ਕਰੋ। ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਵੀ ਇਹੀ ਸਾਨੂੰ ਸਮਝਾਉਂਦੇ ਨੇ, ਜੋ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਨੇ, ਉਹ ਸਮਝਾ ਰਹੇ ਨੇ। ਕਹਿੰਦੇ ਨਮਸਕਾਰ ਤਿਸੀ ਕੋਹ ਮਾਰੀ, ਸਕਲ ਪਰਜਾ ਜਨ ਆਪ ਸਵਾਰੀ। ਜੋ ਇਸ ਸ੍ਰਿਸ਼ਟੀ ਨੂੰ ਰਚਣ ਵਾਲਾ ਪਰਮੇਸ਼ਰ ਹੈ, ਵਾਹਿਗੁਰੂ ਹੈ, ਬੰਦਨਾ ਹਰ ਬੰਦਨਾ ਹਰੀ, ਹਰਿਆਂ ਕਰਨ ਵਾਲਾ ਨਿਰਮਲ ਹਰ, ਉਹਦੇ ਗੁਣ ਗਾਵੋ, ਗੁਣ ਗਾਵੋ ਗੋਪਾਲ ਰਾਏ। ਉਸ ਪਰਮੇਸ਼ਰ ਦੇ ਗੁਣ ਗਾਵੋ, ਕਿਸੇ ਹੋਰ ਦੇ ਗੁਣ ਗਾਏ ਵੇ ਥਾਂ ਨਹੀਂ ਪੈਂਦੇ। ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਨ ਦੇ ਨਾਲ ਤੁਹਾਡਾ ਜੀਵਨ ਸਫਲ ਹੋ ਜਾਊਗਾ। ਗੁਣ ਗਾਵੋ ਗੋਪਾਲ, ਗੋ ਮੈਨੇ ਧਰਤੀ, ਪਾਲ ਮੈਨੇ ਪਾਲਣ ਵਾਲਾ, ਸਾਰੇ ਜੀਵਾਂ ਦਾ ਪਾਲਕ, ਸਾਰੇ ਜੀਵਾਂ ਨੂੰ ਧਰਤੀ 'ਤੇ ਰੋਜੀ ਰਿਜਕ ਦੇਣ ਵਾਲਾ ਦਾਤਾ, ਸਭਨਾਂ ਜੀਆਂ ਕਾ ਇੱਕ ਦਾਤਾ, ਉਹ ਜੋ ਦਾਤਾ ਹੈ, ਜੋ ਦਾਤਾਂ ਦੇਣ ਵਾਲਾ ਹੈ, ਉਹ ਸਭ ਤੋਂ ਵੱਡਾ ਹੈ। ਜਿਵੇਂ ਸੰਸਾਰ ਦੇ ਵਿੱਚ ਰਾਜੇ ਦੀ ਡਿਊਟੀ ਹੁੰਦੀ ਹੈ ਆਪਣੀ ਪਰਜਾ ਨੂੰ ਸੁਖੀ ਰੱਖਣਾ, ਹਰ ਇੱਕ ਚੀਜ਼ ਉਹਦੇ ਤੱਕ ਪਹੁੰਚਾਉਣੀ। ਰਾਏ, ਰਾਏ ਦਾ ਭਾਵ ਹੁੰਦਾ ਰਾਜਾ, ਉਹ ਵੱਡਾ ਰਾਜਾ ਹੈ, ਤੁਮ ਹੋ ਸਭ ਰਾਜਨ ਕੇ ਰਾਜਾ, ਉਹ ਸਾਰੇ ਜੀਵਾਂ ਨੂੰ ਰਿਜਕ ਪਹੁੰਚਾਉਂਦਾ, ਸਾਰਿਆਂ ਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ। ਉਸ ਵਾਹਿਗੁਰੂ ਦੇ ਗੁਣ ਗਾਓ, ਇਹ ਰਹਾਓ ਦੀ ਪੰਗਤੀ ਹੈ, ਸ਼ਬਦ ਦਾ ਮੂਲ ਭਾਵ ਹੈ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਦੂਜੇ ਦੇ ਗੁਣ ਗਾਵੋਗੇ, ਅਧੂਰੇ ਦੇ ਗੁਣ ਗਾਵੋਗੇ, ਅਧੂਰੇ ਰਹਿ ਜਾਓਗੇ, ਪੂਰੇ ਦੇ ਗੁਣ ਗਾਓਗੇ, ਪੂਰੇ ਹੋ ਜਾਓਗੇ। ਜਿਹਨੂੰ ਆਪਾਂ ਕਹਿੰਦੇ ਹਾਂ ਨਾ ਵੀ ਬੰਦਾ ਪੂਰਾ ਹੋ ਗਿਆ, ਕਈ ਵਾਰ ਸਰੀਰ ਜਦੋਂ ਛੱਡਦਾ, ਇੱਕ ਭਾਸ਼ਾ ਸਾਡੀ, ਪੂਰਾ ਹੋ ਗਿਆ। ਪੂਰਾ ਤਾਂ ਹੀ ਹੋਊਗਾ ਜੇ ਪੂਰੇ ਦੇ ਗੁਣ ਗਾਊਗਾ, ਪੂਰੇ ਨੂੰ ਜਾਣਦਾ ਹੋਊਗਾ, ਪੂਰੇ 'ਚ ਸਮਾ ਜਾਊਗਾ। ਜਿਹਨੂੰ ਮਹਾਰਾਜ ਕਹਿੰਦੇ ਨਾ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਗੁਣ ਗਾਵੋ ਗੋਪਾਲ ਰਾਏ, ਉਸ ਵਾਹਿਗੁਰੂ ਜੀ ਦੇ ਗੁਣ ਗਾਓ, ਜਿਹਦੇ ਗੁਣਾਂ ਦੇ ਕੋਈ ਖਜ਼ਾਨੇ ਦਾ ਅੰਤ ਹੀ ਨਹੀਂ, ਕਿਉਂਕਿ ਜਿੰਨੇ ਵੀ ਗੁਣ ਨੇ ਉਹ ਪਰਮਾਤਮਾ ਦੇ ਨੇ। ਜਿਹਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਮਹਾਰਾਜ ਕਹਿੰਦੇ ਕਿਸੇ ਬੰਦੇ 'ਚ ਦੋ ਚਾਰ ਗੁਣ ਆ ਜਾਣ, ਉਹ ਆਪਣੇ ਆਪ ਨੂੰ ਸਮਝਦਾ ਵੀ ਮੈਂ ਬੜਾ ਵੱਡਾ ਗੁਣੀ ਗਿਆਨੀ ਹਾਂ, ਅਤੇ ਪਰਮੇਸ਼ਰ ਨੇ ਦਿੱਤੇ ਆ ਉਹ ਸਾਰਿਆਂ ਨੂੰ ਗੁਣ, ਸਭ ਗੁਣ ਤੇਰੇ ਗੁਰੂ ਸਾਹਿਬ ਕਹਿ ਰਹੇ ਨੇ, ਮੇਰਾ ਤਾਂ ਕੋਈ ਗੁਣ ਹੀ ਹੈ ਨਹੀਂ ਗਾ, ਮੈਂ ਤਾਂ ਉੱਗਣਾ ਦਾ ਭਰਿਆ ਹੋਇਆ ਸੀ, ਤੂੰ ਕਿਰਪਾ ਕਰਕੇ ਮੈਨੂੰ ਆਪਣੇ ਗੁਣਾਂ ਦੀ ਬਖਸ਼ਿਸ਼ ਕੀਤੀ, ਉਹ ਖਜ਼ਾਨਾ ਬਖਸ਼ਿਸ਼ ਕਰ ਦਿੱਤਾ, ਨਾਮ ਨਿਧਾਨ ਗੁਣਾਂ ਦਾ ਖਜ਼ਾਨਾ ਜਿਹਨੂੰ ਕਿਹਾ। ਗੁਣ ਗਾਵੋ ਗੋਪਾਲ ਰਾਏ, ਉਹ ਗੋਪਾਲ ਧਰਤੀ 'ਤੇ ਪਾਲਣ ਵਾਲਾ ਵਾਹਿਗੁਰੂ ਰਾਜਾ, ਜਿਹਨੂੰ ਮਹਾਰਾਜ ਵੀ ਕਹਿ ਦਿੰਦੇ ਸੀ, ਉਹਦੇ ਗੁਣ ਗਾਓਗੇ ਫਿਰ ਕੀ ਹੋਊਗਾ, ਉਹਦੇ ਗੁਣ ਗਾਉਣ ਨਾਲ। ਜਦੋਂ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ, ਸੁਣਦੇ ਹਾਂ, ਤਾਂ ਸਾਡੇ ਮਨ ਦੀ ਮੈਲ ਲੈ ਜਾਂਦੀ ਆ, ਮਨ ਨਿਰਮਲ ਹੋ ਜਾਂਦਾ, ਹਉਮੈ ਖਤਮ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਵੀ ਮੈਂ ਕੀ ਹਾਂ ਅਤੇ ਤੂੰ ਕੀ ਹਾਂ। ਬੰਦਾ ਕਈ ਵਾਰ ਆਪਣੇ ਆਪ ਨੂੰ ਵੱਡਾ ਸਮਝਦਾ, ਜਦੋਂ ਅਸੀਂ ਵੱਡੇ ਨਾਲ ਜੁੜ ਕੇ ਦੇਖਦੇ ਹਾਂ ਫਿਰ ਅਸੀਂ ਦੇਖਦੇ ਹਾਂ ਵੀ ਸਭ ਤੋਂ ਛੋਟੇ ਤਾਂ ਅਸੀਂ ਹੀ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਜੇ ਤੁਸੀਂ ਗੁਣ ਗਾਵੋਗੇ ਫਾਇਦਾ ਕੀ ਹੋਊਗਾ, ਕਿਉਂਕਿ ਸਵਾਲ ਖੜਾ ਹੋ ਜਾਂਦਾ ਵੀ ਕੀ ਹੋਊਗਾ ਜੀ ਗੁਣ ਗਾਵਾਂਗੇ ਤਾਂ। ਕਹਿੰਦੇ ਗੁਣ ਗਾਵਤ ਤੇਰੀ ਉੱਤਰ ਸਮੈਲ, ਕਹਿੰਦੇ ਜਿਹੜੀ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ, ਗੁਣ ਗਾਉਣ ਨਾਲ ਲੈਂਦੀ ਹੈ, ਗੁਣ ਸੁਣਨ ਨਾਲ ਲੈਂਦੀ ਹੈ, ਗਾਉਣ ਨਾਲ ਰਹਿੰਦੀ ਹੈ, ਸੁਣਨ ਨਾਲ। ਜਦੋਂ ਅਸੀਂ ਸੁਣਾਂਗੇ ਗੁਰਬਾਣੀ ਦੇ ਬਚਨਾਂ ਨੂੰ, ਗੁਰੂ ਦੇ ਬਚਨਾਂ ਨੂੰ, ਹਰੀ ਦੀ ਉਸਤਤ ਕਰਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਦੋਨਾਂ ਦੇ ਵਿੱਚ ਹੀ ਪੂਰਾ ਲਾਭ ਹੈ, ਗਾਉਣ ਅਤੇ ਸੁਣਨ ਦੇ ਵਿੱਚ। ਜੇ ਅਸੀਂ ਉਸ ਵੱਡੇ ਦੇ ਗੁਣ ਗਾਉਂਦੇ ਹਾਂ, ਵਾਹਿਗੁਰੂ ਦੇ ਗੁਣ ਗਾਉਂਦੇ ਹਾਂ, ਇਸ ਕਰਕੇ ਉਹ ਗੁਣਾਂ ਦਾ ਖਜ਼ਾਨਾ ਹੈ ਪਰਮੇਸ਼ਰ, ਸਾਰੇ ਗੁਣ ਉਹਦੇ ਆ। ਜਿੰਨੇ ਕੁ ਗੁਣ ਕਿਸੇ ਨੂੰ ਬਖਸ਼ਿਸ਼ ਕਰ ਦਿੰਦਾ, ਉਨੇ ਕੁ ਉਹਦੇ ਗੁਣ ਗਾ ਸਕਦਾ, ਉਹਦੇ ਗੁਣਾਂ ਦਾ ਕੋਈ ਵਰਣਨ ਨਹੀਂ ਕਰ ਸਕਿਆ ਅਜੇ ਤੱਕ। ਇਸ ਕਰਕੇ ਉਹ ਪਰਮੇਸ਼ਰ ਦੇ ਗੁਣ ਬੇਅੰਤ ਨੇ, ਤੇਰੇ ਗੁਣ ਬਹੁਤ ਹੈ ਮੈਂ ਇੱਕ ਨਾ ਜਾਣਿਆ, ਤੂੰ ਤਾਂ ਕਿਰਪਾ ਕਰਕੇ ਜਿੰਨੇ ਕੁ ਸਾਨੂੰ ਬਖਸ਼ਿਸ਼ ਕਰਦਾ ਸੀ ਤੇਰੇ ਉਨੇ ਕੁ ਗੁਣ ਗਾਉਂਦੇ ਹਾਂ। ਇਹ ਰਹਾਉ ਦੀ ਪੰਗਤੀ ਆ ਵੀ ਜੇ ਤੁਸੀਂ ਉਸ ਪਰਮੇਸ਼ਰ ਨੂੰ ਨਮਸਕਾਰ ਕਰੋਗੇ, ਗੁਰੂ ਨੂੰ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਅਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ। ਜਿਵੇਂ ਬਾਣੀ ਗੁਰੂ ਹੈ, ਅਸੀਂ ਨਮਸਕਾਰ ਇੱਥੇ ਆ ਕੇ ਕਰਦੇ ਹਾਂ, ਮੱਥਾ ਟੇਕਦੇ ਹਾਂ, ਇਹ ਸਾਡਾ ਥਾਂ ਪੈਂਦਾ ਕਿਉਂਕਿ ਅਸੀਂ ਵੱਡੇ ਨੂੰ ਨਮਸਕਾਰ ਕਰ ਰਹੇ ਹਾਂ। ਦੂਜੇ ਨੰਬਰ 'ਤੇ ਗੁਰਬਾਣੀ ਦੁਆਰਾ ਜਦੋਂ ਅਸੀਂ ਆਪਣੇ ਮੂਲ ਪਰਮੇਸ਼ਰ ਨੂੰ ਜਾਣ ਲੈਂਦੇ ਫਿਰ ਉਹਨੂੰ ਨਮਸਕਾਰ ਕਰਦੇ ਹਾਂ, ਹੋਰ ਕੋਈ ਦੂਜਾ ਨਮਸਕਾਰ ਕਰਨ ਵਾਲਾ ਹੈ ਨਹੀਂ। ਹਾਂ, ਸਤਿਕਾਰ ਤੁਸੀਂ ਕਰ ਸਕਦੇ ਹੋ, ਜਿਹਦਾ ਮਰਜ਼ੀ ਕਰੋ, ਜਿੰਨਾ ਮਰਜ਼ੀ ਸਤਿਕਾਰ ਕਰੋ, ਉਹਦੇ ਗੁਣ ਗਾਉਣ ਵਾਲਿਆਂ ਦਾ ਸਤਿਕਾਰ ਕਰਨਾ ਹੈ, ਨਮਸਕਾਰ ਉਹਨੂੰ ਹੀ ਕਰਨੀ ਆ, ਵੰਦਨਾ ਉਹਨੂੰ ਹੀ ਕਰਨੀ ਆ। ਇਸ ਕਰਕੇ ਇੱਥੇ ਸਾਨੂੰ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ, ਕਹਿੰਦੇ ਇਹ ਤੁਹਾਨੂੰ ਕਦੋਂ ਪਤਾ ਲੱਗਦਾ, ਕਹਿੰਦੇ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਕਹਿੰਦੇ ਜਦੋਂ ਵੱਡੇ ਭਾਗ ਬਹੁਤ ਚੰਗਾ ਸਮਾਂ ਬਣਦਾ ਕੋਈ, ਫਿਰ ਸਾਨੂੰ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦਾ ਗਿਆਨ ਪ੍ਰਾਪਤ ਹੁੰਦਾ, ਵੱਡੇ ਭਾਗ ਗੁਰੂ ਨਾਲ ਮਿਲਾਪ ਹੁੰਦਾ, ਬਹੁਤ ਚੰਗੇ ਭਾਗ ਹੋਵਣ ਤਾਂ ਜਾ ਕੇ ਕਿਤੇ ਅਸੀਂ ਇਹ ਗੁਰੂ ਨਾਲ ਭੇਟ ਕਰਦੇ ਹਾਂ। ਗੁਰੂ ਨਾਲ ਭੇਟ ਹੁੰਦਾ ਗੁਰੂ ਦੇ ਬਚਨ ਸੁਣਨੇ ਮੰਨਣੇ, ਜਿਵੇਂ ਅਸੀਂ ਗੁਰਬਾਣੀ ਗੁਰੂ ਹੈ ਇਹਨੂੰ ਅਸੀਂ ਸੁਣਨਾ ਅਤੇ ਪੜ੍ਹਨਾ ਅਤੇ ਵਿਚਾਰਨਾ, ਇਹ ਭੇਟ ਹੋਣਾ ਕਹਿੰਦੇ ਆ, ਇਹਨੂੰ ਮਿਲਣਾ ਕਹਿੰਦੇ ਨੇ ਗੁਰੂ ਨੂੰ। ਜਿਵੇਂ ਗੁਰੂ ਸਾਹਿਬਾਂ ਕੋਲ ਗੁਰਮੁਖ ਜਨ ਜਾਂਦੇ ਸੀ, ਉਹਨਾਂ ਦੇ ਬਚਨ ਸੁਣਦੇ ਸੀ, ਨਮਸਕਾਰ ਕਰਦੇ ਸੀ, ਉਹਨੂੰ ਭੇਂਟ ਕਹਿੰਦੇ ਸੀ। ਇਸ ਕਰਕੇ ਵੱਡੇ ਭਾਗ ਭੇਟੇ ਗੁਰਦੇਵਾ, ਗੁਰੂ ਦੀ ਮਹਿਮਾ ਕਰ ਰਹੇ ਨੇ। ਪੰਜਵੇਂ ਗੁਰਦੇਵ ਕਹਿੰਦੇ ਬਹੁਤ ਵੱਡੇ ਭਾਗ ਸੀ ਸਾਨੂੰ, ਚੌਥੇ ਗੁਰੂ ਰਾਮਦਾਸ ਜੀ ਦਾ ਸੰਗ ਹੋ ਗਿਆ, ਇੰਨਾ ਵੱਡਾ ਸੰਗ ਕਿ ਘਰ ਦੇ ਵਿੱਚ ਹੀ ਉਹਨਾਂ ਦਾ ਜਨਮ
ਅਕਾਲ ਪੁਰਖ ਨੇ ਕਰ ਦਿੱਤਾ, ਗੁਰੂ ਦਾ ਸੰਗ ਹੋ ਗਿਆ। ਹੁਣ ਗੁਰੂ ਦਾ ਸੰਗ ਵੱਡੇ ਭਾਗਾਂ ਨਾਲ ਕਹਿੰਦੇ ਮਿਲਦਾ ਹੈ। ਹਾਲਾਂਕਿ ਗੁਰੂ ਅਰਜਨ ਦੇਵ ਜੀ ਦੇ ਭਰਾਤਾ ਭਾਈ ਪਿਰਥੀ ਚੰਦ ਜੀ, ਮਹਾਂਦੇਵ ਜੀ, ਉਹ ਵੀ ਤਾਂ ਗੁਰੂ ਰਾਮਦਾਸ ਜੀ ਦੇ ਪੁੱਤਰ ਹੀ ਸਨ। ਵੱਡੇ ਭਾਗ ਉਹਨਾਂ ਦੇ ਭਾਗਾਂ ਦੇ ਵਿੱਚ ਇਹ ਨਹੀਂ ਸੀ। ਬਿਨਾਂ ਭਾਗਾਂ ਤੋਂ ਕੁਛ ਨਹੀਂ ਮਿਲਦਾ। ਇਸ ਕਰਕੇ ਬਹੁਤ ਵੱਡੇ ਭਾਗ ਕਿਸੇ ਪੂਰਵਲੇ ਕਰਮ ਹੁੰਦੇ ਨੇ ਸਾਡੇ, ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆਉਂਦੇ ਹਾਂ। ਪੂਰਵਲੇ ਕਰਮ ਹੁੰਦੇ ਜਦੋਂ ਅਸੀਂ ਗੁਰੂ ਨੂੰ ਭੇਟਦੇ, ਗੁਰੂ ਨੂੰ ਮਿਲਦੇ ਹਾਂ, ਕਿ ਗੁਰੂ ਦੇ ਬਚਨ ਸੁਣਨ ਨੂੰ ਮਿਲਦੇ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਬਹੁਤ ਵੱਡੇ ਭਾਗ ਸੀ। ਉਹਨਾਂ ਜੀਵਾਂ ਦੇ ਵੱਡੇ ਭਾਗ ਨੇ ਜਿਹੜੇ ਗੁਰੂ ਨੂੰ ਮਿਲਦੇ ਨੇ, ਜਿਹੜੇ ਗੁਰੂ ਨਾਲ ਆ ਕੇ ਬਚਨ ਸਾਂਝੇ ਕਰਦੇ ਨੇ, ਜਿਹੜੇ ਗੁਰੂ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨਦੇ ਨੇ, ਉਹਨਾਂ ਦੇ ਵੱਡੇ ਭਾਗ ਆ। ਪਿਰਤੀ ਚੰਦ ਭਰਾਤਾ ਸੀ, ਪਰ ਉਹਨਾਂ ਨੇ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਨਹੀਂ ਮੰਨਿਆ, ਕਿਉਂਕਿ ਪਿਰਤੀ ਚੰਦ ਜੀ ਸੰਗਤ 'ਚ ਨਹੀਂ ਆਉਂਦੇ ਸੀ। ਗੁਰੂ ਅਰਜਨ ਦੇਵ ਜੀ ਸੰਗਤ 'ਚ ਆਉਂਦੇ ਸੀ, ਗੁਰੂ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਸੁਣਦੇ ਸੀ। ਪਿਰਤੀ ਚੰਦ ਕਹਿੰਦਾ ਸੀ ਵੀ ਇਹ ਜਿਹੜਾ ਸਾਰਾ ਕਾਰੋਬਾਰ ਆ ਗੁਰੂ ਦਾ ਮੈਂ ਹੀ ਚਲਾ ਰਿਹਾ, ਗੁਰੂ ਰਾਮਦਾਸ ਜੀ ਦਾ ਜੇ ਮੈਂ ਨਾ ਹੁੰਦਾ ਤਾਂ ਕੰਮ ਨਹੀਂ ਚੱਲਣਾ। ਇਹ ਹਉਮੈ ਸੀ, ਕਰਮੀ ਆਪੋ ਆਪਣੀ, ਕਿ ਨੇੜਾ ਕਿ ਦੂਰ, ਕਿਸੇ ਨੇ ਕੋਈ ਕਰਮ ਕਰਕੇ ਗੁਰੂ ਦੇ ਨੇੜੇ ਆ ਗਿਆ, ਕੋਈ ਦੂਰ ਆ ਗੁਰੂ ਤੋਂ। ਅੱਜ ਵੀ ਉਹੀ ਗੱਲ ਆ, ਕੋਈ ਵੱਡੇ ਭਾਗ ਹੈ ਗੁਰੂ ਦੇ ਨੇੜੇ ਹੈ, ਕੋਈ ਐਸੇ ਕਰਮ ਲਿਖਾ ਲਏ ਕਿ ਨਹੀਂ ਗੁਰੂ ਦੇ ਨੇੜੇ ਆ ਸਕਦਾ, ਕੀ ਕਰ ਸਕਦਾ। ਉਹ ਵਿਚਾਰੇ ਕਿਆ ਕਰਨ ਧੁਰ ਭਾਗ ਜਿਨ੍ਹਾਂ ਦੇ ਬੰਦੇ। ਇਸ ਕਰਕੇ ਮਹਾਰਾਜ ਕਹਿੰਦੇ ਵੱਡੇ ਭਾਗ ਭੇਟੇ ਗੁਰਦੇਵਾ, ਬਹੁਤ ਵੱਡੇ ਭਾਗ ਹੋਵਣ, ਗੁਰੂ ਨਾਲ ਭੇਂਟ ਹੁੰਦੀ ਆ, ਗੁਰੂ ਨਾਲ ਮਿਲਾਪ ਹੁੰਦਾ। ਕਹਿੰਦੇ ਸਾਡੇ 'ਤੇ ਕਿਰਪਾ ਕੀਤੀ, ਗੁਰੂ ਅਰਜਨ ਦੇਵ ਜੀ ਆਪਣੀ ਕਹਾਣੀ ਸਾਨੂੰ ਸਮਝਾ ਰਹੇ ਨੇ, ਅਤੇ ਸਾਡੀ ਕਹਾਣੀ 'ਤੇ ਇੱਕੋ ਹੀ ਕਹਾਣੀ ਹੁੰਦੀ ਹੈ ਸਾਰਿਆਂ ਦੀ, ਕਿਉਂਕਿ ਸਾਰੀ ਗੁਰਬਾਣੀ ਮਨ ਨੂੰ ਸਮਝਾ ਰਹੀ ਹੈ। ਮਨ ਹੀ ਵਿਛੜਿਆ ਹੋਇਆ, ਮਨ ਹੀ ਮਿਲਣਾ ਹੈ। ਜਿਵੇਂ ਉਹ ਮਿਲਾਪ ਕੀਤਾ ਗੁਰੂ ਦੇ ਰਾਹੀਂ ਸਾਨੂੰ ਸਮਝਾ ਰਹੇ ਨੇ, ਕਿਵੇਂ ਉਹਨਾਂ ਨੇ ਵੰਦਨਾ ਕੀਤੀ, ਕਿਵੇਂ ਉਹ ਨਮਸਕਾਰਾਂ ਗੁਰੂ ਨੂੰ ਕਰਦੇ ਸੀ, ਅਕਾਲ ਪੁਰਖ ਨੂੰ ਕਿਵੇਂ ਆਰਾਧਦੇ ਸੀ, ਉਹ ਸਾਨੂੰ ਸਮਝਾ ਰਹੇ ਨੇ। ਕਹਿੰਦੇ ਵੱਡੇ ਭਾਗ ਭੇਟੇ ਗੁਰਦੇਵਾ, ਗੁਰੂ ਨੇ ਸਾਨੂੰ ਕੀ ਕਰਤਾ, ਹਰੀ ਦੀ ਸੇਵਾ 'ਤੇ ਲਾਤਾ। ਕੋਟ ਅਪਰਾਧ ਮਿਟੇ ਹਰ ਸੇਵਾ, ਹੁਣ ਗੁਰੂ ਸਾਨੂੰ ਹਰੀ ਨੂੰ ਮਿਲਾਉਂਦਾ। ਹਰੀ ਕਹਿੰਦੇ ਨੇ ਨਿਰੰਕਾਰ ਨੂੰ, ਵਾਹਿਗੁਰੂ ਨੂੰ। ਕਹਿੰਦੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਹਰੀ ਨਾਲ ਮਿਲਾ ਦਿੱਤਾ, ਅਸੀਂ ਹਰੀ ਦੀ ਸੇਵਾ ਕੀਤੀ। ਗੁਰੂ ਅਤੇ ਹਰੀ ਦੀ ਸੇਵਾ, ਪਹਿਲਾਂ ਗੁਰੂ ਦੀ ਸੇਵਾ, ਗੁਰੂ ਹਰੀ ਨਾਲ ਮਿਲਾਉਂਦਾ, ਵਾਹਿਗੁਰੂ ਨਾਲ ਮਿਲਾਉਂਦਾ, ਫਿਰ ਵਾਹਿਗੁਰੂ ਦੀ ਸੇਵਾ। ਜਦੋਂ ਅਸੀਂ ਇਹ ਸੇਵਾ ਕਰਦੇ ਹਾਂ ਤਾਂ ਸਾਡੇ ਕੀਤੇ ਪਾਪ ਖੰਡਨ ਹੋ ਜਾਂਦੇ ਨੇ, ਜਿਹਨੂੰ ਗੁਰਬਾਣੀ 'ਚ ਕਿਹਾ ਸਤਿਗੁਰ ਕੀ ਸੇਵਾ। ਹਰੀ ਨੂੰ ਸਤਿਗੁਰ ਵੀ ਕਿਹਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜਿਹਦਾ ਮਨ ਉਸ ਹਰੀ ਨਾਲ ਜੁੜ ਗਿਆ, ਵਾਹਿਗੁਰੂ ਨਾਲ ਜੁੜ ਗਿਆ, ਉਹ ਵਾਹਿਗੁਰੂ ਦੀ ਸੇਵਾ ਕਰਦਾ। ਜਿਹੜਾ ਉਹਦੀ ਸੇਵਾ ਕਰਦਾ, ਗੁਰੂ ਦੀ ਸੇਵਾ ਕਰਦਾ ਹੈ, ਇਹ ਸੇਵਾ ਸਾਡੀ ਥਾਂ ਪੈਂਦੀ ਹੈ। ਜੇ ਅਸੀਂ ਕਿਸੇ ਦੂਜੇ ਦੀ ਕਰਦੇ ਹਾਂ, ਮਤਲਬ ਲਈ ਕਰਦੇ ਹਾਂ, ਉਹ ਸੇਵਾ ਥਾਂ ਨਹੀਂ ਪੈਂਦੀ। ਸੇਵਾ ਜਿਹੜੀ ਹੁੰਦੀ ਆ, ਜਦੋਂ ਅਸੀਂ ਨਿਸ਼ਕਾਮ ਹੋ ਕੇ ਕਰਦੇ ਹਾਂ, ਹਿਰਦੇ 'ਚੋਂ ਕਰਦੇ ਹਾਂ, ਪ੍ਰੇਮ ਦੁਆਰਾ ਕਰਦੇ ਹਾਂ, ਉਹ ਸੇਵਾ ਥਾਂ ਪੈਂਦੀ ਆ। ਇੱਕ ਹੁੰਦੀ ਆ ਦਿਖਾਵਾ, ਉਹ ਨਹੀਂ ਸੇਵਾ ਥਾਂ ਪੈਂਦੀ, ਕਿਉਂ ਕਈ ਵਾਰ ਸੇਵਾ ਕਰਦਾ ਬੰਦਾ ਉਹ ਦੂਜਿਆਂ ਨੂੰ ਦਿਖਾਉਣ ਲਈ ਕਰਦਾ ਵੀ ਮੈਂ ਬੜਾ ਸੇਵਾ ਕਰਦਾ, ਮੈਂ ਬੜੀ ਆਪਣੇ ਆਪ ਨੂੰ ਦਿਖਾਵਾ ਕਰਨਾ। ਇੱਥੇ ਮਹਾਰਾਜ ਕਹਿੰਦੇ ਵੀ ਜਿਹੜੀ ਗੁਰੂ ਦੀ ਸੇਵਾ ਉਹਦੇ ਵਿੱਚ ਨਿਸ਼ਕਾਮਤਾ ਹੈ। ਤੀਜੇ ਪਾਤਸ਼ਾਹ ਨੇ ਨਿਸ਼ਕਾਮ ਹੋ ਕੇ ਸੇਵਾ ਕੀਤੀ ਗੁਰੂ ਦੀ, ਅਤੇ ਗੁਰੂ ਗੱਦੀ ਗੁਰੂ ਰੂਪ ਹੀ ਹੋ ਨਿਬੜੇ ਇੱਕ ਸਿੱਖ ਤੋਂ। ਇਹ ਸੇਵਾ ਦਾ ਬੜਾ ਵੱਡਾ ਫਲ ਹੈ। ਹੁਣ ਸੇਵਾ ਕਰਨੀ ਕਿਵੇਂ ਆ, ਉਹ ਕਹਿੰਦੇ ਸੇਵਾ ਕਰਤ ਹੋਏ ਨਿਹਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਹੁਣ ਸੇਵਾ ਕਰਦਿਆਂ ਆਪਾਂ ਭਾਵ ਖਤਮ ਹੋ ਜਾਵੇ, ਸੇਵਾ ਕਰਦਿਆਂ ਹਉਮੈ ਨਾ ਕਿਤੇ ਆ ਜਾਵੇ, ਕਿਸੇ ਦੂਜੇ ਨੂੰ ਨਸੀ ਜਣਾਉਣ ਲੱਗ ਜੀ ਮੈਂ ਬੜੀ ਸੇਵਾ ਕਰਦਾ, ਦੁਨੀਆ ਮੈਨੂੰ ਦੇਖੇ ਵਾਹਵਾ ਕਹੇ, ਵੱਡੇ ਦੀ ਵਾਹਵਾ ਕਰਨੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਇਸ ਮਨ ਨੇ ਜਨਮਾਂ ਜਨਮਾਂ 'ਤੇ, ਪਤਾ ਨਹੀਂ ਕਿੰਨੇ ਕੁ ਪਾਪ ਕੀਤੇ ਅਸੀਂ, ਹੁਣ ਵੀ ਕਰ ਰਹੇ ਹਾਂ। ਕਹਿੰਦੇ ਸਾਰੇ ਪਾਪ ਖੰਡਨ ਹੋ ਜਾਂਦੇ ਨੇ ਜਨਮਾਂ ਜਨਮਾਂ ਦੇ, ਹਰੀ ਅਤੇ ਗੁਰੂ ਦੀ ਸੇਵਾ ਕਰਨ ਨਾਲ। ਇਹ ਐਡੀ ਮਹਾਨਤਾ ਹੈ, ਕੋਟ ਅਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾਂ ਕਾ ਮਨ ਰਾਪੈ, ਸੋਗ ਅਗਣ ਤਿਸ ਜਨਨਾ ਵਿਆਪੈ। ਹੁਣ ਮਹਾਰਾਜ ਕਹਿੰਦੇ ਵੀ ਸੰਸਾਰ ਦੇ ਵਿੱਚ ਇੱਕ ਤਾਂ ਅਗਨ ਹੈ, ਇੱਕ ਚਿੰਤਾ ਹੈ, ਸੋਗ ਹਰ ਇੱਕ ਬੰਦੇ ਨੂੰ ਫਿਕਰ ਹੈ, ਚਿੰਤਾ ਹੈ, ਝੋਰੇ ਆ,
ਕਹਿੰਦੇ ਇਹ ਦੋ ਚੀਜ਼ਾਂ ਕਿਵੇਂ ਗਤ ਹੁੰਦੀਆਂ? ਕਹਿੰਦੇ ਅਗਨ ਕਹਿੰਦੇ ਨੇ, ਜਿਵੇਂ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਪੜ੍ਹਾਂਗੇ ਮਾਇਆ ਨੂੰ ਅਗਨ ਕਿਹਾ ਗਿਆ, ਆਹ ਜਿਹੜੀ ਮਾਇਆ ਨਾ ਸੰਸਾਰ ਇਹ ਅਗਨ ਆ, ਜੋ ਅਸੀਂ ਆਨੰਦ ਸਾਹਿਬ 'ਚ ਪੜ੍ਹਦੇ ਹਾਂ ਜੈਸੀ ਉਗ ਅਗਨ ਉਧਰ ਮਾਹੇ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਇੱਕ ਖੇਲ ਆ ਵਾਹਿਗੁਰੂ ਜੀ ਦਾ, ਸਾਨੂੰ ਆਹ ਸੰਸਾਰ ਨੂੰ ਅਗਨ ਕਿਹਾ ਗਿਆ, ਅਗਨ ਸੰਸਾਰ। ਹੁਣ ਇਹ ਅਗਨ ਦੇ ਵਿੱਚ ਭੇਜਣ ਤੋਂ ਪਹਿਲਾਂ ਕਾਲ ਪੁਰਖ ਨੇ ਸਾਨੂੰ ਟ੍ਰੇਨਿੰਗ ਦਿੱਤੀ ਅਗਨ ਦੇ ਵਿੱਚ ਹੀ, ਜੈਸੀ ਅਗਨ ਉਧਰ ਮੈਂ ਮਾਤਾ ਦੇ ਗਰਭ ਦੀ ਅਗਨ ਦੇ ਵਿੱਚ ਟ੍ਰੇਨਿੰਗ ਦਿੱਤੀ 9 ਮਹੀਨੇ। ਫਿਰ ਸਾਨੂੰ ਐਸ ਅਗਨ 'ਚ ਭੇਜਿਆ ਵੀ ਜਿਵੇਂ ਤੇਰੀ ਮੈਂ ਉੱਥੇ ਰੱਖਿਆ ਕੀਤੀ, ਇੱਥੇ ਵੀ ਤੇਰੀ ਰੱਖਿਆ ਮੈਂ ਹੀ ਕਰੂੰਗਾ। ਹੁਣ ਇੱਥੇ ਆ ਕੇ ਭੁੱਲ ਗਿਆ, ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਸਾਰ ਦੁਨੀ ਚਿੱਤ ਲਾਇਆ, ਬਸ ਇੱਥੇ ਆ ਕੇ ਰੱਬ ਨੂੰ ਭੁੱਲ ਗਿਆ, ਤਾਂ ਅਗਨ ਸਾਨੂੰ ਸਾੜ ਰਹੀ ਹੈ। ਮਹਾਰਾਜ ਕਹਿੰਦੇ ਅਗਨ ਸਾਗਰ ਬੂਡਤ ਸੰਸਾਰਾ, ਇਸ ਕਰਕੇ ਇਹਦੇ 'ਚ ਡੁੱਬ ਰਿਹਾ, ਅਗਨ ਦੇ ਵਿੱਚ ਸੜ ਰਿਹਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਮਨ ਦੁਖੀ ਆ। ਜੇ ਮੈਂ ਕਿਤੇ ਸੰਸਾਰੀ ਤੌਰ 'ਤੇ ਪ੍ਰਤੱਖ ਰੂਪ 'ਚ ਕਿਤੇ ਅੱਗ ਨੂੰ ਹੱਥ ਲੱਗ ਜਾਏ ਨਾ, ਉਹ ਜਲੋਂ ਜਲੋਂ ਕਰੇ ਜਾਂਦਾ। ਇਵੇਂ ਜਿਹੜਾ ਮਨ ਦੁਖੀ ਰਹਿੰਦਾ ਹਰ ਵੇਲੇ, ਸਭ ਕੁਛ ਹੁੰਦਿਆਂ ਸੁਣਦਿਆਂ ਸੁੱਖ ਨਹੀਂ ਗਾ, ਬਹੁਤ ਸਾਰੇ ਜੀਵ ਮਿਲਦੇ ਆ, ਸਭ ਕੁਛ ਹੁੰਦਾ ਉਹਨਾਂ ਕੋਲ, ਪਰ ਸੁੱਖ ਨਹੀਂ, ਕਿਉਂਕਿ ਉਹਨਾਂ ਨੂੰ ਇਹ ਅਗਨ ਪਾਉਂਦੀ ਹੈ ਸੰਸਾਰ ਦੀ। ਮਰ ਕਹਿੰਦੇ ਸੋਗ ਅਗਨ ਤਿਸ ਜਨ ਨਾ ਵਿਆਪੈ, ਵਿਆਪੈ ਹੁੰਦਾ ਨੇੜੇ ਨਹੀਂ ਆਉਣੇ ਬਿਲਕੁਲ ਵੀ, ਕਹਿੰਦੇ ਅਗਨ ਉਹਨਾਂ ਨੂੰ ਸਾੜਦੀ ਨਹੀਂ। ਇਹ ਸੰਸਾਰ ਦੀ ਅਗਨ, ਇਹ ਮਾਇਆ ਦੀ ਅਗਨ, ਅਤੇ ਉਹਨਾਂ ਨੂੰ ਚਿੰਤਾ ਵੀ ਖਤਮ ਹੋ ਜਾਂਦੀ ਹੈ, ਕਿਉਂਕਿ ਸੋਗ ਵੀ ਸੋਗ ਹੁੰਦਾ ਚਿੰਤਾ। ਹੁਣ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਇਹ ਬਾਣੀ ਵਸ ਜਾਂਦੀ ਆ ਉਹਨਾਂ ਦੀ ਚਿੰਤਾ ਖਤਮ ਹੋ ਜਾਂਦੀ ਹੈ। ਅਸੀਂ ਬਹੁਤ ਵਾਰੇ ਸ਼ਬਦ ਸੁਣੇ ਹੈ, ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਹੁਣ ਇਹ ਬਾਣੀ ਤਾਂ ਮੌਜੂਦ ਹੈ ਕਿ ਸਾਡੇ ਹਿਰਦੇ 'ਚ ਵਸ ਗਈ? ਜਦੋਂ ਇਹ ਸਾਡੇ ਮਨ ਦੇ ਵਿੱਚ ਹਿਰਦੇ 'ਚ ਬਾਣੀ ਵਸ ਜਾਂਦੀ ਆ, ਜਦੋਂ ਅਸੀਂ ਬਾਣੀ ਨੂੰ ਸੁਣਦੇ ਹਾਂ ਵਾਰ ਵਾਰ, ਸਾਨੂੰ ਗਿਆਨ ਹੋ ਜਾਂਦਾ ਗੁਰੂ ਦੇ ਰਾਹੀਂ, ਫਿਰ ਅਸੀਂ ਇਹ ਅਗਨ ਤੋਂ ਉੱਪਰ ਉੱਠ ਜਾਂਦੇ ਹਾਂ, ਸੰਸਾਰ ਸਾਗਰ ਤੋਂ ਉੱਪਰ ਉੱਠ ਜਾਂਦੇ ਹਾਂ। ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ, ਇੱਥੇ ਜਿੱਥੇ ਅਸੀਂ ਡੁੱਬ ਰਹੇ ਸੀ ਗੁਰੂ ਨੂੰ ਬਾਂਹ ਫੜਾਤੀ, ਗੁਰੂ ਨੇ ਇੱਥੋਂ ਕੱਢ ਲਿਆ। ਜੇ ਅਸੀਂ ਬਾਂਹ ਹੀ ਨਹੀਂ ਗੁਰੂ ਨੂੰ ਫੜਾਈ ਤਾਂ ਗੁਰੂ ਕੱਢੇਗਾ ਵੀ ਕਿਵੇਂ, ਜਦੋਂ ਅਸੀਂ ਗੁਰੂ ਦੇ ਬਚਨ ਹੀ ਨਹੀਂ ਸੁਣੇ, ਗੁਰੂ ਦੇ ਬਚਨ ਮੰਨੇ ਹੀ ਨਹੀਂ। ਤਾਂ ਕਰਕੇ ਮਹਾਰਾਜ ਕਹਿੰਦੇ ਇਹ ਸੋਗ ਅਤੇ ਅਗਨ ਦਾ ਸੰਸਾਰ ਹੈ, ਇਹਦੇ ਵਿੱਚ ਚਿੰਤਾ ਜਿਹੜੀ ਹੈ ਇਹ ਅਗਨ ਦੇ ਸਮਾਨ ਹੈ। ਜਿਹਨੂੰ ਆਪਾਂ ਕਹਿੰਦੇ ਨਾ ਚਿੰਤਾ ਚਿਖਾ ਸਮਾਨ ਹੈ, ਚਿੰਤਾ ਜਿਹੜੀ ਹੈ ਇਹ ਤੇ ਅਗਨ ਸਾੜ ਰਹੀ ਆ ਮਨ ਨੂੰ। ਮਹਾਰਾਜ ਕਹਿੰਦੇ ਤਿਸ ਜਾਨਣਾ ਵਿਆਪੈ, ਕਿਹਨੂੰ ਨਹੀਂ ਵਿਆਪਦੀ ਇਹ? ਚਰਨ ਕਮਲ ਜਾਂ ਕਾ ਮਨ ਰਾਪੈ, ਜਿਹਦਾ ਮਨ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਚਰਨ ਕਮਲ, ਸੋਹਣੇ ਚਰਨ ਪਰਮੇਸ਼ਰ। ਹੁਣ ਇੱਥੇ ਸਵਾਲ ਖੜਾ ਹੋ ਜਾਊਗਾ, ਜਿਹੜਾ ਪਰਮੇਸ਼ਰ ਉਹ ਤਾਂ ਕੋਈ ਆਕਾਰ ਹੀ ਨਹੀਂ, ਫਿਰ ਉਹਦੇ ਚਰਨ ਕਿਹੋ ਜਿਹੇ ਹੋਏ? ਉਹ ਜਿਹੜਾ ਸ਼ਬਦ ਹੈ ਨਾ ਉਹਦਾ ਵੀ ਕੋਈ ਰੂਪ ਰੰਗ ਰੇਖ ਭੇਖ ਨਹੀਂ, ਜਿਹਨੂੰ ਮਹਾਰਾਣੀ ਗੁਰਬਾਣੀ 'ਚ ਕਿਹਾ ਨਾ ਤਿਸ ਰੂਪ ਨਰੇਖ ਅਨਾਹਤ ਬਾਜੇ, ਸ਼ਬਦ ਨਿਰੰਜਣ ਕੀ ਹੈ। ਉਹ ਜਿਹੜਾ ਪਰਮੇਸ਼ਰ ਦਾ ਸ਼ਬਦ ਹੈ ਜਦੋਂ ਸਾਡੇ ਹਿਰਦੇ 'ਚ ਵਸ ਜਾਂਦਾ ਉਦੋਂ ਉਹਨੂੰ ਚਰਨਾਂ ਦੇ ਵਿੱਚ ਥਾਂ ਮਿਲ ਜਾਂਦੀ ਹੈ। ਇਸ ਕਰਕੇ ਚਰਨ ਕਮਲ, ਪਰਮੇਸ਼ਰ ਦੇ ਚਰਨ ਕਮਲ, ਗੁਰੂ ਦੇ ਚਰਨਾਂ 'ਚ ਤਾਂ ਆਪਾਂ ਹੁਣ ਬੈਠੇ ਹਾਂ, ਗੁਰੂ ਨੇ ਸਾਨੂੰ ਪਰਮੇਸ਼ਰ ਕੋਲੇ ਭੇਜਣਾ। ਚਰਨ ਕਮਲ ਜਾਂ ਕਾ ਮਨ ਰਾਪੈ, ਜਿਸ ਦਾ ਮਨ ਰੰਗਿਆ ਗਿਆ ਉਸ ਨਾਮ ਦੇ ਵਿੱਚ। ਗੁਰਬਾਣੀ 'ਚ ਨਾਮ ਦਾ ਭੇਤ ਹੈ, ਅਤੇ ਨਾਮ 'ਚ ਮਨ ਕਿਵੇਂ ਰੰਗਣਾ ਇਹ ਸਾਨੂੰ ਨਹੀਂ ਪਤਾ ਬਹੁਤਿਆਂ ਨੂੰ। ਮਹਾਰਾਜ ਕਹਿੰਦੇ ਜਿਨ੍ਹਾਂ ਦਾ ਮਨ ਇਹ ਰੰਗਤ 'ਚ ਰੰਗਿਆ ਗਿਆ, ਨਾ ਤਾਂ ਉਹਨੂੰ ਚਿੰਤਾ ਹੈ, ਨਾ ਕੋਈ ਫਿਕਰ ਹੈ, ਨਾ ਕੋਈ ਝੋਰਾ ਹੈ, ਨਾ ਉਹਨੂੰ ਸੰਸਾਰ ਦੀ ਅਗਨ ਪਾਉਂਦੀ ਆ। ਚਰਨ ਕਮਲ ਜਾਂ ਕਾ ਮਨ ਰਾਪੈ, ਸੋਗ ਅਗਨ ਤਿਸ ਜਾਨਣਾ ਵਿਆਪੈ। ਇਹ ਸਵਾਲ ਸੀ ਗੁਰਸਿੱਖਾਂ ਦਾ ਵੀ ਸੰਸਾਰ ਦੀ ਅਗਨ ਸਾਨੂੰ ਸਾੜ ਰਹੀ, ਅਸੀਂ ਦੁਖੀ ਹੋ ਰਹੇ ਹਾਂ ਸੰਸਾਰ ਦੇ ਵਿੱਚ। ਮਹਾਰਾਜ ਕਹਿੰਦੇ ਸੰਸਾਰ ਤੋਂ ਉੱਪਰ ਉੱਠ ਜਾਓ, ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਓ, ਤੁਹਾਨੂੰ ਇਹ ਸੰਸਾਰ ਦੀ ਅਗਨ ਸਾੜ ਨਹੀਂ ਸਕਦੀ। ਕਹਿੰਦੇ ਫਿਰ ਇਹ ਸੰਸਾਰ ਸਾਗਰ ਤੋਂ ਕਿਵੇਂ ਤਰਿਆ ਜਾ ਸਕਦਾ? ਕਹਿੰਦੇ ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਹੁਣ ਕਹਿੰਦੇ ਇਹ ਜਿਹੜਾ ਸੰਸਾਰ ਸਾਗਰ ਹੈ, ਸਾਡੀ ਬਹੁ ਗਿਣਤੀ ਹੈ, ਜਿੱਥੋਂ ਤੱਕ ਮੇਰਾ ਤਜਰਬਾ ਹੈ, ਮੈਂ ਬਹੁਤਾ ਨਾ ਤਾਂ ਕਹਾਂ 99%
ਲੋਕ ਆ ਜਿਹਨਾਂ ਨੂੰ ਸਾਗਰ ਦਾ ਨਹੀਂ ਪਤਾ ਸੰਸਾਰ ਸਾਗਰ ਹੈ ਕੀ ਹੈ ਅਤੇ ਤਰਨਾ ਕੀ ਹੈ, ਫਿਰ ਉਹ ਤਾਂ ਅਗਲੀ ਗੱਲ ਆ। ਇਹ 'ਚੋਂ ਨਿਕਲਣਾ ਕਿਵੇਂ ਆ ਇਹ ਸੰਸਾਰ ਦੇ ਵਿੱਚ ਜਿਹਦੇ 'ਚ ਅਸੀਂ ਫਸ ਚੁੱਕਿਆ ਸਾਡਾ ਮਨ। ਹੁਣ ਮਹਾਰਾਜ ਕਹਿੰਦੇ ਸਾਧੂ ਸੰਗੇ, ਸਾਧੂ ਇੱਥੇ ਗੁਰੂ ਨੂੰ ਕਿਹਾ। ਵੈਸੇ ਸਾਧੂ ਸੰਸਾਰ 'ਚ ਜਿਹੜੇ ਗੁਰਮੁਖ ਇਹ ਸੰਸਾਰ ਸਾਗਰ ਤੋਂ ਉੱਪਰ ਉੱਠ ਜਾਂਦੇ ਗੁਰੂ ਦੇ ਰਾਹੀਂ ਸ਼ਬਦ ਨਾਲ ਸੁਰਤੀ ਜੋੜ ਲੈਂਦੇ ਨੇ, ਉਹ ਜਿਨ੍ਹਾਂ ਦੇ ਇੱਕ ਸ਼ਬਦ ਹਿਰਦੇ 'ਚ ਵਸ ਜਾਂਦਾ ਨਾਮ, ਉਹਨਾਂ ਨੂੰ ਸਾਧੂ ਕਿਹਾ ਗੁਰਬਾਣੀ 'ਚ। ਜਿਹੜਾ ਅਨਹਦ ਬਾਣੀ ਤੱਕ ਉਹਨਾਂ ਨੂੰ ਸੰਤ ਕਿਹਾ ਗੁਰਬਾਣੀ 'ਚ। ਕਹਿੰਦੇ ਜਿਹੜਾ ਸਾਧੂ ਹੈ, ਜਦੋਂ ਸਾਨੂੰ ਗੁਰੂ ਸਾਧੂ ਦਾ ਸੰਗ ਮਿਲੂਗਾ ਅਸੀਂ ਸੰਸਾਰ ਸਾਗਰ ਤੋਂ ਤਰ ਜਾਂਗੇ, ਕਿਉਂਕਿ ਉਹਨੇ ਸਾਨੂੰ ਸੰਸਾਰ ਦਾ ਸਾਗਰ ਦਾ ਭੇਜ ਦੇ ਦੇਣਾ। ਸਾਗਰ ਹੈ ਕੀ ਹੈ, ਮੈਂ ਦਾਅਵੇ ਨਾਲ ਗੱਲ ਕਹੀ ਹੈ, ਮੈਂ 26 ਸਾਲ ਹੋ ਗਏ ਪ੍ਰਚਾਰ ਕਰਦਿਆਂ ਨੂੰ, ਸਾਨੂੰ 99% ਲੋਕਾਂ ਨੂੰ ਨਹੀਂ ਪਤਾ ਸਾਗਰ ਕੀ ਹੈ। ਜੇ ਗੁਰੂ ਨੂੰ ਆ ਕੇ ਭੇਂਟ ਹੋਵੋਂਗੇ ਫਿਰ ਸੰਸਾਰ ਸਾਗਰ ਤੋਂ ਗੁਰੂ ਕੱਢ ਸਕਦਾ। ਮਹਾਰਾਜ ਕਹਿੰਦੇ ਇਹ ਜਦੋਂ ਕਿਵੇਂ ਕੱਢਦਾ ਗੁਰੂ, ਫਿਰ ਕਹਿੰਦੇ ਗੁਰੂ ਸਾਨੂੰ ਉਹ ਪਰਮੇਸ਼ਰ ਦਾ ਨਾਮ ਜਪਾਉਂਦਾ ਹੈ, ਗੁਰੂ ਜਪਾਉਂਦਾ ਹੈ, ਸੰਤ ਜਪਾਵੇ ਨਾਮ, ਉਹ ਆਪ ਜਪਦਾ ਜਿਹੜਾ ਦੂਜਿਆਂ ਨੂੰ ਜਪਾਉਂਦਾ ਹੈ। ਉਹ ਕਹਿੰਦਾ ਵੀ ਨਿਕਲਣਾ ਇੱਥੋਂ ਨਾਮ ਜਪ ਕੇ ਨਿਕਲਿਆ ਜਾ ਸਕਦਾ, ਹੋਰ ਕੋਈ ਤਰੀਕਾ ਨਹੀਂ ਇੱਥੋਂ ਨਿਕਲਣ ਦਾ। ਗਿਆਨ ਤੋਂ ਅੱਗੇ ਧਿਆਨ ਹੈ, ਧਿਆਨ ਦੁਆਰਾ ਸੰਸਾਰ ਤੋਂ ਨਿਕਲਿਆ ਜਾ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਸਾਗਰ ਕਿਵੇਂ ਤਰਿਆ ਸੀ, ਕਹਿੰਦੇ ਨਿਰਭਉ ਨਾਮ ਜਪੋ ਹਰ ਰੰਗੇ, ਉਹ ਹਰੀ ਦਾ ਨਾਮ ਜਪਿਆ ਸੀ, ਰੰਗ ਪ੍ਰੇਮ 'ਚ ਜਪਿਆ। ਰੰਗੇ ਦਾ ਮਤਲਬ ਹੁੰਦਾ ਪ੍ਰੇਮ, ਪ੍ਰੇਮ 'ਚ ਹੀ ਮਨ ਰੰਗਿਆ ਜਾਂਦਾ ਹੈ, ਬੱਧਾ ਚੱਟੀ ਨਾਲ ਮਨ ਨਹੀਂ ਕਿਤੇ ਰੰਗਿਆ ਗਿਆ ਅੱਜ ਤੱਕ ਸਦਾ ਵੀ। ਮਹਾਰਾਜ ਕਹਿੰਦੇ ਇਹ ਸੰਸਾਰ ਸਾਗਰ ਤੋਂ ਕਿਰਪਾ ਕੀਤੀ, ਸਾਨੂੰ ਸਾਧੂਆਂ ਦਾ ਸੰਗ ਹੋ ਗਿਆ, ਗੁਰੂ ਸਾਧੂ ਦਾ ਸੰਗ ਹੋ ਗਿਆ, ਗੁਰੂ ਰਾਮਦਾਸ ਜੀ ਕਹਿੰਦੇ ਗੁਰੂ ਸਾਧੂ ਸਰੂਪ, ਕਹਿੰਦੇ ਉਹਨਾਂ ਦਾ ਸੰਗ ਮਿਲ ਗਿਆ, ਉਹਨਾਂ ਨੇ ਸਾਨੂੰ ਦੱਸਿਆ ਨਾਮ ਜਪਣਾ ਕਿਵੇਂ, ਕਿਵੇਂ ਤੁਹਾਡੀ ਸੁਰਤੀ ਸ਼ਬਦ ਨਾਲ ਜੁੜੇ ਜਾ ਕੇ ਕਿਵੇਂ ਤੁਸੀਂ ਸਿਮਰਨ ਕਰਨਾ। ਕਹਿੰਦੇ ਸਿਮਰਨ ਕਰਦਿਆਂ ਮਹਾਰਾਜ ਕਹਿੰਦੇ ਨਿਰਭਉ ਨਾਮ ਜਪੋ ਹਰ ਰੰਗੇ, ਫਿਰ ਕਹਿੰਦੇ ਕੀ ਆ, ਕਹਿੰਦੇ ਇਸ ਤੋਂ ਸੰਸਾਰ ਤੋਂ ਉੱਪਰ ਉੱਠ ਜਾਂਦਾ ਉਹਨਾਂ ਨੂੰ, ਕਹਿੰਦੇ ਪਰਤਨ ਦੋਖ ਕਿਛ ਪਾਪ ਨਾ ਫੇੜੇ। ਕਹਿੰਦੇ ਨਾ ਉਹਨਾਂ ਦਾ ਧਿਆਨ ਪਰਾਏ ਧਨ 'ਚ ਜਾਂਦਾ, ਨਾ ਪਰਾਏ ਤਨ 'ਚ ਜਾਂਦਾ, ਨਾ ਕੋਈ ਉਹਨਾਂ ਨੂੰ ਦੋਸ਼ ਲੱਗਦਾ। ਜਦੋਂ ਸਾਡਾ ਪਰਾਏ ਤਨ ਅਤੇ ਪਰਾਏ ਧਨ 'ਚ ਧਿਆਨ ਜਾਊਗਾ ਉਦੋਂ ਅਸੀਂ ਦੋਸ਼ੀ ਹਾਂ, ਦੋਸ਼ੀ ਦੋਸ਼ ਧਰੇ ਜਿਹਨੂੰ ਜਪ ਜੀ ਸਾਹਿਬ 'ਚ ਕਿਹਾ, ਸਜ਼ਾ ਮਿਲੂਗੀ ਕਹਿੰਦੇ ਤੁਹਾਨੂੰ। ਹੁਣ ਕਹਿੰਦੇ ਉਹਨਾਂ ਦਾ ਧਿਆਨ ਨਾ ਪਰਾਏ ਧਨ ਵੱਲ ਜਾਂਦਾ, ਨਾ ਧਨ ਵੱਲ ਜਾਂਦਾ, ਨਾ ਉਹ ਦੂਜੇ ਨੂੰ ਦੇਖ ਕੇ ਦੁਖੀ ਹੈ ਅਤੇ ਨਾ ਉਹਨੂੰ ਦੇਖ ਕੇ ਕੋਈ ਉਹਨਾਂ ਦੇ ਹਿਰਦੇ 'ਚ ਫੁਰਨਾ ਬਣਦਾ। ਇਸ ਕਰਕੇ ਪਰ ਧਨ ਜੋ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ, ਦੁਖੀ ਕਿਵੇਂ ਹੁੰਦੇ ਹਾਂ ਜਦੋਂ ਅਸੀਂ ਦੂਜੇ ਨੂੰ ਦੇਖਦੇ ਹਾਂ, ਦੂਜੇ ਦਾ ਮਕਾਨ ਵੱਡਾ ਦੇਖ ਲਿਆ, ਦੂਜੇ ਦੀ ਗੱਡੀ ਵੱਡੀ ਦੇਖ ਲਈ, ਦੂਜੇ ਕੋਲ ਧਨ ਬਹੁਤਾ ਦੇਖ ਲਿਆ, ਅਸੀਂ ਦੁਖੀ ਹੋ ਜਾਂਦੇ ਹਾਂ। ਅਤੇ ਇਸ ਕਰਕੇ ਉਹ ਪਰਮਾਤਮਾ ਤੋਂ ਦੂਰ ਹੋ ਤੁਸੀਂ ਬਹੁਤ। ਮਹਾਰਾਜ ਕਹਿੰਦੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜੰਮ ਜਿੰਦਾਰ ਨਾ ਆਵੇ ਨੇੜੇ। ਕਹਿੰਦੇ ਜੰਮ ਤੁਹਾਡੇ ਨੇੜੇ ਨਹੀਂ ਆ ਸਕਦੇ, ਕਿਉਂਕਿ ਜੰਮ ਹੀ ਦੁਖੀ ਕਰਦੇ ਨੇ। ਜੰਮ ਕਿਹੜੇ ਨੇ, ਕਹਿੰਦੇ ਕਾਮ ਕ੍ਰੋਧ ਹੰਕਾਰਾ, ਇਹ ਜੰਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮਕਾ ਡੰਡ ਕਰਾਰਾ, ਮਨਮੁੱਖ ਜੰਮ ਮਗ ਪਾਏ ਨੇ, ਜਿਹਨਾਂ ਅੰਦਰ ਕਾਮ ਕ੍ਰੋਧ ਅਤੇ ਹੰਕਾਰ ਹੈ, ਇਹਨਾਂ ਨੂੰ ਜੰਮ ਕਿਹਾ। ਇਹ ਜੰਮ ਖੁਆਰੀ ਕਰਦੇ ਸਾਡੀ ਇੱਥੇ ਵੀ ਅਤੇ ਅੱਗੇ ਵੀ। ਹੁਣ ਮਹਾਰਾਜ ਕਹਿੰਦੇ ਇਹ ਜੰਮ ਤੁਹਾਡੇ ਨੇੜੇ ਨਹੀਂ ਆਉਣਗੇ ਜਿਹੜੇ ਗੁਰੂ ਦੇ ਹੋ ਗਏ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਪਰ ਧਨ ਦੋ ਕਿਛ ਪਾਪ ਨਾ ਪੇੜੇ, ਜੰਮ ਜਿੰਦਾਰ ਨਾ ਆਵੇ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬਜਾਈ, ਨਾਨਕ ਉਦਰੇ ਪ੍ਰਭ ਸਰਣਾਈ। ਕਹਿੰਦੇ ਸੰਸਾਰ ਰੂਪੀ ਤ੍ਰਿਸ਼ਨਾ ਦੀ ਅਗਨ ਕਿਸੇ ਦੀ ਬੁਝਦੀ ਨਹੀਂ, ਇਹ ਵਾਹਿਗੁਰੂ ਕਿਰਪਾ ਕਰੇ ਗਿਆਨ ਦੁਆਰਾ ਧਿਆਨ 'ਚ ਜਾਈਏ, ਨਾਮ ਪ੍ਰਗਟ ਹੋਵੇ। ਤ੍ਰਿਸ਼ਨਾ ਬੁੱਝੇ ਹਰ ਕੇ ਨਾਏ, ਜਿੰਨਾ ਚਿਰ ਸੱਤ ਅਤੇ ਨਾਮ ਦਾ ਭੇਤ ਨਹੀਂ ਨਾ ਆਉਂਦਾ। ਇਹ ਸਤਨਾਮ ਕਹਿਣਾ ਇੰਨਾ ਕੁ ਸੌਖਾ ਹੈ, ਸਾਰਾ ਗੁਰੂ ਗ੍ਰੰਥ ਸਾਹਿਬ ਸਤਨਾਮ ਦਾ ਭੇਤ ਹੀ ਹੈ। ਜੇ 1430 ਅੰਗ ਪੜ੍ਹ ਕੇ ਨਾਮ ਅਤੇ ਸੱਚ ਦਾ ਭੇਤ ਨਾ ਆਇਆ ਨਾ, ਗੁਰਬਾਣੀ ਤਾਂ ਫਿਰ ਸਾਨੂੰ ਕੁਛ ਵੀ ਨਹੀਂ ਮੰਨਦੀ। ਗੁਰੂ ਨਹੀਂ ਕਹਿੰਦਾ ਵੀ ਤੁਹਾਨੂੰ ਕੁਛ ਵੀ ਹੈਗੇ ਹੋ ਤੁਸੀਂ। ਮਹਾਰਾਜ ਕਹਿੰਦੇ ਤੁਸੀਂ ਆਪਣੇ ਆਪ ਨੂੰ ਕਹੀ ਚੱਲੋ ਮੈਂ ਗੁਰਮੁਖ ਹਾਂ, ਮੈਂ ਬੜਾ ਵੱਡਾ ਗਿਆਨੀ ਹਾਂ। ਮਹਾਰਾਜ ਕਹਿੰਦੇ ਜਿੰਨੀ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੇ ਆਵੇ ਜਾਏ। ਤਾਂ ਕਰਕੇ ਇੱਥੇ ਮਹਾਰਾਜ ਕਹਿੰਦੇ ਤ੍ਰਿਸ਼ਨਾ ਜਿਹੜੀ ਸੀ ਇਹ ਅਗਨ ਸੀ, ਇਹ ਪਰਮੇਸ਼ਰ ਨੇ ਸਾਨੂੰ ਉਹ ਨਾਮ ਦੀ ਦਾਤ ਦੇ ਕੇ ਬੁਝਾ ਦਿੱਤੀ। ਇਹ ਸੰਸਾਰ ਰੂਪੀ ਅਗਨ ਦੀ ਤ੍ਰਿਸ਼ਨਾ ਸਾਨੂੰ ਸਾੜ ਰਹੀ ਹੈ। ਨਾਨਕ ਉਦਰੇ ਪ੍ਰਭ ਸਰਨਾਈ, ਜਿਹੜੇ ਗੁਰੂ ਦੀ ਸ਼ਰਨ 'ਚ ਗੁਰੂ ਦੇ ਰਾਹੀਂ ਪਰਮੇਸ਼ਰ ਦੀ ਸ਼ਰਨ ਚਲੇ ਜਾਂਦੇ ਨੇ ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ, ਆਪਣਾ ਜੀਵਨ ਸਫਲ ਕਰ ਜਾਂਦੇ ਨੇ। ਇਹ ਮਨੁੱਖਾ ਜਨਮ ਦਾ ਇੰਨਾ ਹੀ ਲਾਹਾ ਹੈ। ਜਿਹੜੇ ਸ਼ਰਨ 'ਚ ਜਾਂਦੇ ਨੇ ਉਹ ਕੰਠ ਨਾਲ ਲਾ ਲੈਂਦਾ, ਉਹਨਾਂ ਨੂੰ ਕੰਠ ਲਗਾ ਕੇ ਫਿਰ ਰੱਖਦਾ ਅਤੇ ਉਹਨਾਂ ਦੀ ਰੱਖਿਆ ਆਪ ਕਰਦਾ, ਕਿਉਂਕਿ ਉਹਦੇ ਹੋ ਗਏ ਉਹਨਾਂ ਨੂੰ ਫਿਕਰ ਹੀ ਕੋਈ ਨਹੀਂ ਗਾ, ਪਰਮੇਸ਼ਰ ਨੂੰ ਫਿਕਰ ਖੜਾ ਹੋ ਜਾਂਦਾ। ਹਰ ਯੁੱਗ ਯੁੱਗ ਭਗਤ ਪਾਇਆ
ਪੈਜ ਰੱਖਦਾ ਹੈ, ਉਹਨਾਂ ਦੀ ਪੈਜ ਪਰਮੇਸ਼ੁਰ ਨੂੰ ਰੱਖਣੀ ਪੈਂਦੀ ਹੈ ਜਿਹੜੇ ਉਹਦੇ ਹੋ ਗਏ ਨੇ, ਅਤੇ ਸਾਨੂੰ ਹੋਣਾ ਪਊਗਾ। ਗੁਰੂ ਕਿਰਪਾ ਕਰਨ, ਗੁਰਬਾਣੀ ਗਾਧ ਬੋਧ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਵੀ ਸੰਗਤ ਦੇ ਅਨੁਕੂਲ ਨਾ

ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਾਵਨ ਬਾਣੀ ਸਹਿਜ ਪਾਠ ਦੇ ਭੋਗ ਦੇ ਸਲੋਕ ਰਲ ਮਿਲ ਕਰਕੇ ਸਰਵਣ ਕਰੀਏ ਜੀ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਬੜੇ ਪਿਆਰ ਸਤਿਕਾਰ ਸਹਿਤ ਗੁਰੂ ਕੀ ਹਜ਼ੂਰੀ ਵਿੱਚ ਬੈਠ ਕਰਕੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੇ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਹਰੇਕ ਸਾਲ ਦੀ ਤਰ੍ਹਾਂ ਲੌਂਗ ਸ਼ੋਰਮੈਨ ਦੇ ਸਮੂਹ ਵਰਕਰਾਂ ਵੱਲੋਂ, ਪਰਿਵਾਰਾਂ ਵੱਲੋਂ, ਵਰਕਰਾਂ ਦੀ ਚੜ੍ਹਦੀ ਕਲਾ, ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਨੂੰ ਮੁੱਖ ਰੱਖਦੇ ਹਾਂ। ਗੁਰੂ ਘਰ ਵਿਖੇ ਪਾਵਨ ਬਾਣੀ ਦੇ ਸਹਿਜ ਪਾਠ ਆਰੰਭ ਹੋਏ ਸਨ। ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸੰਪੂਰਨਤਾ ਦੇ ਭੋਗ ਪਏ ਹਨ। ਆਓ ਹੁਣ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸੱਜਣਗੇ। ਆਓ ਸਭ ਤੋਂ ਪਹਿਲਾਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ, ਉਪਰੰਤ 20 ਮਿੰਟ ਵਾਸਤੇ ਗੁਰੂ ਘਰ ਦੇ ਕਥਾਵਾਚਕ ਭਾਈ ਗੁਰਸੇਵਕ ਸਿੰਘ ਜੀ, ਆਪ ਸੰਗਤਾਂ ਨੂੰ ਗੁਰਮਤ ਵਿਚਾਰਾਂ ਦੁਆਰਾ ਗੁਰੂ ਚਰਨਾਂ ਦੇ ਨਾਲ ਜੋੜਨਗੇ। ਉਪਰੰਤ ਪੰਥ ਦਾ ਪ੍ਰਸਿੱਧ ਢਾਡੀ ਜਥਾ ਭਾਈ ਰਛਪਾਲ ਸਿੰਘ ਜੀ ਪਮਾਲ, ਉਹ ਆਪ ਸੰਗਤਾਂ ਨੂੰ ਗੁਰ ਇਤਿਹਾਸ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੋੜਨਗੇ। ਠੀਕ 11 ਵਜੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਗੁਰ ਇਤਿਹਾਸ, ਗੁਰਬਾਣੀ ਕੀਰਤਨ, ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਾਨਕ ਦਾਸਣ ਦਾਸ ਤੁਧ ਆਗੈ ਬਿਨਵਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ, ਹਜ਼ੂਰੀ ਲਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ, ਜਿਨ੍ਹਾਂ ਨੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਹੈ। ਆਓ ਗੁਰੂ ਪਿਆਰੀ ਸਾਹਿਬ ਸੰਗਤ ਜੀ 20 ਮਿੰਟ ਵਾਸਤੇ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਤਿੰਨਾਂ ਪਾਸੋਂ ਗੁਰਬਾਣੀ ਕਥਾ

0: ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੁਲਾਗਾ ਸੇਵ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਗੁਰੂ ਜੀ ਦੀ ਸਾਜੀ ਅਤੇ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੇ ਬੜੇ ਵੱਡੇ ਭਾਗੀ ਹਾਂ ਜਿਨ੍ਹਾਂ 'ਤੇ ਸਤਿਗੁਰਾਂ ਨੇ ਕਿਰਪਾ ਕਰਕੇ ਆਪਣੀ ਸੰਗਤ 'ਚ ਬਿਠਾ ਕੇ ਅੰਮ੍ਰਿਤਮਈ ਕੀਰਤਨ ਸਰਵਣ ਕਰਵਾਇਆ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੱਚਖੰਡ, ਉੱਥੋਂ ਦੇ ਹਜ਼ੂਰੀ ਰਾਗੀ ਆਪ ਜੀ ਨੂੰ ਅੰਮ੍ਰਿਤਮਈ ਕੀਰਤਨ ਸਰਵਣ ਕਰਾ ਰਹੇ ਸੀ। ਗੁਰੂ ਦੀ ਮਹਿਮਾ ਹੋ ਰਹੀ ਸੀ। ਸਿੱਖ ਗੁਰੂ ਦੀ ਮਹਿਮਾ ਕਰਦਾ, ਕਿਸੇ ਦੂਜੇ ਦੀ ਨਹੀਂ ਕਰਦਾ। ਇਸ ਲਈ ਆਪ ਸਾਰੇ ਪਰਿਵਾਰਾਂ ਨੇ, ਸੇਵਕ ਪਰਿਵਾਰਾਂ ਨੇ ਸਾਲਾਨਾ ਦੀ ਤਰ੍ਹਾਂ ਇਕੱਤਰ ਹੋ ਕੇ ਲੌਂਗ ਸ਼ੋਰ ਨੈਨ ਕੰਪਨੀ ਜੋ ਤੁਹਾਡਾ ਹੈ, ਉਹਨਾਂ ਸਾਰੇ ਪਰਿਵਾਰਾਂ ਨੇ ਇਕੱਠੇ ਹੋ ਕੇ ਸਤਿਗੁਰਾਂ ਦਾ ਚਰਨ ਪਰਸੇ ਨੇ, ਸਹਿਜ ਪਾਠ ਭੋਗ ਉਪਰੰਤ ਆਪ ਜੀ ਨੇ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ। ਆਓ, ਜਿੰਨਾ ਕੁ ਸਮਾਂ ਹੈ, ਗੁਰੂ ਦੀ ਵਿਚਾਰ ਕਰੀਏ। ਗੁਰੂ ਦੀ ਵਿਚਾਰ ਹੈ ਸਿੱਖਿਆ, ਸਿੱਖੀ। ਇਸ ਕਰਕੇ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਨੇ ਸਾਨੂੰ ਸਤਿਗੁਰ ਦਾ ਭੇਦ ਦੇਣਾ। ਉਹ ਸਤਿਗੁਰ ਦੇ ਦੋ ਰੂਪ ਨੇ, ਇੱਕ ਨਿਰਗੁਣ, ਇੱਕ ਸਰਗੁਣ। ਆਪ ਸਰਵਣ ਕਰ ਰਹੇ ਸੀ ਸ਼ਬਦ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਇਹ ਕਿਹਦੇ ਨਾਲ? ਆਪਣੇ ਸਾਰਿਆਂ ਦੇ ਨਾਲ ਹੈ ਸਤਿਗੁਰ ਪਿਆਰਾ। ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਉਹ ਹਰ ਥਾਂ 'ਤੇ ਤੁਹਾਡੀ ਰੱਖਿਆ ਕਰਦਾ, ਪਰ ਤੁਹਾਨੂੰ ਨਹੀਂ ਪਤਾ ਹੁੰਦਾ। ਜਦੋਂ ਅਸੀਂ ਸਤਿਗੁਰ ਨੂੰ ਸਮਝਾਂਗੇ, ਫਿਰ ਸਾਨੂੰ ਪਤਾ ਲੱਗੂਗਾ। ਸਤਿਗੁਰ ਨਿਰੰਕਾਰ ਨੂੰ ਕਿਹਾ ਗਿਆ, ਸਤ ਸਰੂਪ ਨੂੰ ਕਿਹਾ ਗਿਆ। ਸੱਤ ਅਤੇ ਗੁਰ ਦੋ ਸ਼ਬਦਾਂ ਤੋਂ ਇਕੱਤਰ ਹੋ ਕੇ ਸਤਿਗੁਰੂ ਬਣਦਾ। ਗੁਰੂ ਨਾਨਕ ਦੇਵ ਜੀ ਨੇ ਉਹਨੂੰ ਪਹਿਲਾਂ ਸੱਤ ਕਿਹਾ, ਆਦਿ ਸੱਚ। ਜਦੋਂ ਤੋਂ ਸ੍ਰਿਸ਼ਟੀ ਪੈਦਾ ਹੋਈ ਸ਼ਬਦ ਤੋਂ, ਉਹ ਸੱਤ ਅਤੇ ਗੁਰੂ ਇਕੱਠਾ ਸਤਿਗੁਰੂ ਕਹਿਤਾ। ਸਤਿਗੁਰ ਦੇ ਦੋ ਰੂਪ ਹੁੰਦੇ ਨੇ, ਇੱਕ ਨਿਰਗੁਣ ਅਤੇ ਇੱਕ ਸਰਗੁਣ। ਨਿਰਗੁਣ ਸਰੂਪ 'ਚ ਉਹ ਹਰ ਜਗ੍ਹਾ 'ਤੇ ਵਰਤ ਰਿਹਾ, ਸਾਰਿਆਂ ਨੂੰ ਪਾਲ ਰਿਹਾ। ਸਰਗੁਣ ਸਰੂਪ 'ਚ ਆ ਕੇ ਫਿਰ ਸਾਨੂੰ ਸਮਝਾਉਂਦਾ, ਜਿਵੇਂ ਗੁਰੂ ਨਾਨਕ ਦੇਵ ਜੀ ਸੰਸਾਰ 'ਚ ਆਏ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਾ ਕੇ ਚਾਨਣ ਹੋਇਆ। ਉਹ ਕੀ ਹੁੰਦਾ ਕਿ ਸਤਿਗੁਰ ਆ ਕੇ ਸਾਨੂੰ ਭੁੱਲਿਆ ਹੋਇਆਂ ਨੂੰ ਸਮਝਾਉਂਦਾ। ਸਤਿਗੁਰ ਨੇ ਸਾਡੇ 'ਤੇ ਐਡੀ ਵੱਡੀ ਕਿਰਪਾ ਕੀਤੀ, ਜੋ ਉਹਨਾਂ ਦੇ ਵਚਨ ਸੀ, ਜੋ ਸਾਨੂੰ ਸਮਝਾ ਰਹੇ ਸੀ, ਉਹਨਾਂ ਨੇ ਉਹ ਸਾਨੂੰ ਫਿਰ ਲਿਖਤੀ ਰੂਪ 'ਚ ਦੇ ਤੇ, ਔਰ ਇਸ ਬਾਣੀ ਨੂੰ ਇਕੱਤਰ ਕਰਕੇ ਸਾਰੇ ਮਹਾਂਪੁਰਖਾਂ ਦੀ ਬਾਣੀ ਨੂੰ ਫਿਰ ਸਤਿਗੁਰ ਦਾ ਖਿਤਾਬ ਦੇ ਦਿੱਤਾ, ਜਿਸ ਨੂੰ ਗੁਰਬਾਣੀ ਸਮਝਾ ਰਹੇ ਨੇ ਵੀ ਇਹਨੂੰ ਸੱਚ ਕਰਕੇ ਜਾਣਿਓ ਤੁਸੀਂ। ਇਹ ਮੈਂ ਤੁਹਾਨੂੰ ਭੇਦ ਦੇ ਰਿਹਾ ਨਿਰਗੁਣ ਅਤੇ ਸਰਗੁਣ ਦਾ। ਜਿਹਨੂੰ ਮਹਾਰਾਜ ਕਹਿੰਦੇ, ਸਤਿਗੁਰ ਕੀ ਬਾਣੀ ਸੱਤ, ਸੱਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੋਹੋਂ ਕਢਾਏ। ਉਹਨਾਂ ਨੇ ਦਾਅਵਾ ਨਹੀਂ ਕੀਤਾ ਵੀ ਸਾਡੀ ਬਾਣੀ ਹੈ, ਕਿਉਂਕਿ ਉਹਨਾਂ ਨੇ ਲਿਖੀ ਹੋਈ ਨਹੀਂ, ਲਿਖਾਈ ਗਈ ਉਹਨਾਂ ਤੋਂ। ਜਿਉਂ ਬੁਲਾਵੈ ਤਿਉਂ ਬੋਲਣਾ ਸੁਆਮੀ, ਉਹ ਜਿਉਂ ਬੁਲਾ ਰਿਹਾ ਸੀ ਕਰਤਾ ਪੁਰਖ, ਉਹ ਲਿਖ ਰਹੇ ਸੀ, ਬੋਲ ਰਹੇ ਸੀ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਬਾਣੀ ਉਸ ਮਾਲਕ ਨਿਰੰਕਾਰ ਨੇ ਆਪ ਪ੍ਰਗਟ ਕਰਾਈ, ਗੁਰਮੁਖਾਂ ਦੇ ਮੁੱਖ ਤੋਂ ਬੁਲਾਈ। ਇਸ ਕਰਕੇ ਇਹ ਬਾਣੀ ਉਹਨਾਂ ਨੇ ਸੋਚਿਆ ਵੀ ਸਾਡੇ ਜਾਣ ਤੋਂ ਬਾਅਦ ਇਹਨਾਂ ਨੇ ਭੁੱਲ ਜਾਣਾ, ਕਿਉਂਕਿ ਅਸੀਂ ਭੁੱਲਣ ਹਾਰ ਹਾਂ, ਹਰ ਜੀਵ ਭੁੱਲਣ ਵਾਲਾ। ਉਹਨਾਂ ਨੇ ਸਾਨੂੰ ਉਹ ਅਕਾਲ ਪੁਰਖ ਨਿਰੰਕਾਰ ਜੋ ਸਾਨੂੰ ਸੰਦੇਸ਼ਾ ਭੇਜ ਰਿਹਾ ਹੈ ਉਹਨਾਂ ਨੇ ਲਿਖਤੀ ਸੰਦੇਸ਼ਾ ਦਿੱਤਾ ਅਤੇ ਇਸ ਬਾਣੀ ਨੂੰ ਪੰਜਵੇਂ ਗੁਰਦੇਵ ਨੇ ਇਕੱਤਰ ਕੀਤਾ ਹਰਿਮੰਦਰ ਸਾਹਿਬ ਦੇ ਵਿੱਚ ਅਸਥਾਨ ਬਣਾ ਕੇ ਉੱਥੇ ਪ੍ਰਕਾਸ਼ ਕੀਤਾ ਉਹਨੂੰ ਅਸੀਂ ਪਹਿਲਾ ਪ੍ਰਕਾਸ਼ ਦਿਹਾੜਾ ਕਹਿੰਦੇ ਹਾਂ। ਜੋ ਦੂਜਾ ਫਿਰ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਤਲਵੰਡੀ ਸਾਹਿਬ ਦਮਦਮਾ ਸਾਹਿਬ ਤਲਵੰਡੀ ਕੀ ਸਾਹਿਬ ਤਖ਼ਤ ਸਾਹਿਬ ਜੋ ਅੱਜ ਮੌਜੂਦ ਹੈ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਾਰੀ ਬਾਣੀ ਇਕੱਤਰ ਕੀਤੀ ਬ੍ਰਹਮ ਚੋਂ। ਉਹਨਾਂ ਨੇ ਇਹ ਬਾਣੀ ਲਿਖਤੀ ਸਾਰੀ ਇਕੱਤਰ ਕਰਕੇ ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਜੀ ਤੋਂ ਲਿਖਾਇਆ ਇਹ ਲਿਖਾਰੀ ਲਾਇਆ ਉਹਨਾਂ ਨੂੰ ਔਰ ਨੰਦੇੜ ਸਾਹਿਬ ਦੀ ਧਰਤੀ 'ਤੇ ਜਾ ਕੇ ਜਦੋਂ ਉਹਨਾਂ ਨੇ ਇਸ ਸੱਚਖੰਡ ਪਿਆਨਾ ਕਰਨਾ ਸੀ ਇਸ ਪੰਜ ਭੌਤਿਕ ਦੇਹ ਨੂੰ ਛੱਡਣਾ ਸੀ ਜਿਹੜਾ ਉਹ ਉਪਦੇਸ਼ ਦਿੰਦੇ ਸੀ ਗੁਰਸਿੱਖਾਂ ਨੇ ਪੁੱਛਿਆ ਜੀ ਅੱਜ ਤੋਂ ਬਾਅਦ ਸਾਨੂੰ ਇਹ ਉਪਦੇਸ਼ ਕੌਣ ਦੇਊਗਾ ਅਤੇ ਮਹਾਰਾਜ ਨੇ ਫਿਰ ਸਾਨੂੰ ਹੁਕਮ ਕੀਤਾ ਵੀ ਇਹ ਸਤਿਗੁਰ ਦਾ ਖਿਤਾਬ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਜ ਤੋਂ ਬਾਅਦ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਇਹਨਾਂ ਤੋਂ ਪੁੱਛ ਲਓ। ਜਿਹਨੂੰ ਸਮਝਾ ਰਹੇ ਨੇ ਦੋਹਰਾ ਗੁਰਮੁਖਾਂ ਨੇ ਉਚਾਰਨ ਕੀਤਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ। ਪੰਥ ਕਹਿੰਦੇ ਰਸਤੇ ਨੂੰ, ਉਹ ਰਸਤਾ ਜਿਹੜਾ ਸਾਡੇ ਘਰ ਨੂੰ ਜਾਂਦਾ ਜਿਹੜਾ ਸੱਚਖੰਡ ਨੂੰ ਜਾਂਦਾ ਉਹ ਮਾਰਗ ਸਾਨੂੰ ਗੁਰਬਾਣੀ 'ਚ ਦੱਸਿਆ ਹੋਇਆ। ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਵੀ ਅੱਜ ਤੋਂ ਬਾਅਦ ਜੋ ਅਸੀਂ ਤੁਹਾਨੂੰ ਸਰੀਰ ਰੂਪ ਸਮਝਾ ਰਹੇ ਸੀ ਇਹ ਤੁਹਾਨੂੰ ਪ੍ਰਗਟ ਹੋ ਕੇ ਸਮਝਾ ਰਹੇ ਨੇ ਪ੍ਰਤੱਖ ਰੂਪ ਦੇ ਵਿੱਚ। ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਤਿਗੁਰ ਦਾ ਖਿਤਾਬ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ। ਗੁਰੂ ਦੀ ਹਜ਼ੂਰੀ 'ਚ ਪੰਜ ਸਿੱਖ ਜਦੋਂ ਇਕੱਤਰ ਹੁੰਦੇ ਨੇ ਸਾਨੂੰ ਖੰਡੇ ਬਾਟੀ ਦੀ ਪਹੁਲ ਦਿੰਦੇ ਨੇ ਉਦੋਂ ਉਹ ਗੁਰੂ ਰੂਪ ਹੁੰਦੇ ਨੇ। ਉਹਨਾਂ ਨੂੰ ਪਹਿਲਾਂ ਹੀ ਅਨੰਦਪੁਰ ਦੀ ਧਰਤੀ 'ਤੇ ਆਪ ਸਤਿਗੁਰ ਸਰੂਪ ਸੀ, ਪੰਜ ਪਿਆਰਿਆਂ ਨੂੰ ਗੁਰੂ ਰੂਪ ਥਾਪਿਆ ਸੀਗਾ। ਇਸ ਲਈ ਪੰਜ ਪਿਆਰੇ ਸਾਨੂੰ ਸਤਿਗੁਰ ਦੇ ਸਨਮੁਖ ਕਰਦੇ ਨੇ ਅਤੇ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਸ ਨਿਰਗੁਣ ਦਾ ਭੇਦ ਦਿੰਦੇ ਨੇ ਜਿਹੜਾ ਆਪ ਸ਼ਬਦ ਸਰਵਣ ਕਰ ਰਹੇ ਸੀ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਜਿੰਨਾ ਚਿਰ ਉਸ ਅਕਾਲ ਪੁਰਖ ਨੇ ਸਾਨੂੰ ਐਸ ਸੰਸਾਰ 'ਚ ਸਮਾਂ ਦਿੱਤਾ ਉਨਾ ਚਿਰ ਸਾਡਾ ਕੋਈ ਬਾਲ ਨਹੀਂ ਵਿੰਗਾ ਕਰ ਸਕਦਾ, ਕੋਈ ਸਾਨੂੰ ਮਾਰ ਨਹੀਂ ਸਕਦਾ। ਬਹੁਤ ਸਾਰੇ ਜੀਵਾਂ ਨੂੰ ਡਰ ਹੁੰਦਾ, ਉਹ ਫਿਰ ਕੀ ਕਰਦੇ ਨੇ, ਉਹ ਬੜੀ ਰੱਖਿਆ ਕਰਨ ਲਈ ਕੋਈ ਬਾਡੀਗਾਰਡ ਰੱਖਦਾ, ਕੋਈ ਹੋਰ ਤਰੀਕੇ ਅਪਣਾਉਂਦਾ। ਪਰ ਜਿੱਦੇ ਪਰਮਾਤਮਾ ਨੇ ਸਮਾਂ ਖਤਮ ਹੋ ਗਿਆ ਉਦੋਂ ਕਹਿੰਦੇ ਤੁਹਾਨੂੰ ਕੋਈ ਦੁਨੀਆਂ 'ਚ ਰੱਖ ਨਹੀਂ ਸਕਦਾ, ਜਿੰਨਾ ਚਿਰ ਸਮਾਂ ਉਹਨੇ ਦਿੱਤਾ ਉਨਾ ਚਿਰ ਤੁਹਾਨੂੰ ਕੋਈ ਮਾਰ ਵੀ ਨਹੀਂ ਸਕਦਾ। ਇਹ ਗੁਰਬਾਣੀ 'ਚ ਸੱਚੇ ਪਾਤਸ਼ਾਹ ਤਾਂ ਦੱਸ ਰਹੇ ਨੇ ਵੀ ਸਤਿਗੁਰ ਪਿਆਰਾ ਮੇਰੇ ਨਾਲ। ਅਸੀਂ ਇਤਿਹਾਸ ਸਾਰਾ ਪੜ੍ਹਦੇ ਹਾਂ, ਗੁਰੂ ਸਾਹਿਬਾਂ ਦਾ ਜਦੋਂ ਜੀਵਨ ਦੇਖਦੇ ਹਾਂ, ਇਸ ਕਰਕੇ ਉਹਨਾਂ ਨੂੰ ਕੋਈ ਵੀ ਬਾਲ ਵਿੰਗਾ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਜਿਹਦੇ ਤੂੰ ਵੱਲ ਹੈ, ਜਿਨ੍ਹਾਂ ਨੂੰ ਭੇਤ ਆ ਗਿਆ ਤੇਰਾ, ਜਿਸ ਕਾ ਸਾਹਿਬ ਡਾਢਾ ਹੋਏ ਅਤੇ ਇਸ ਨੂੰ ਮਾਰ ਨਾ ਸਕਿਆ ਕੋਈ, ਕਿਉਂਕਿ ਮਾਰਨ ਅਤੇ ਜਿਵਾਲਣ ਵਾਲਾ ਇੱਕ ਹੈ, ਕੋਈ ਦੂਜਾ ਹੈ ਹੀ ਨਹੀਂ। ਗੁਰਬਾਣੀ 'ਚ ਦੱਸਦੇ ਨੇ ਵੀ ਅਸਵਾਸ ਗਿਣਤੀ ਦੇ ਆ, ਸਾਰੀਆਂ ਜੂਨਾਂ ਨੂੰ ਗਿਣਤੀ ਦਾ ਸਮਾਂ ਦਿੱਤਾ ਜਾਂਦਾ ਹੈ। ਜਦੋਂ ਕਿਸੇ ਜੂਨ ਦਾ, ਕਿਸੇ ਵੀ ਜੀਵ ਦਾ, ਜਿਵੇਂ ਆਪਾਂ ਆਪਣੀ ਗੱਲ ਜ਼ਿਆਦਾ ਕਰਦੇ ਹਾਂ, ਮਨੁੱਖਾ ਸਰੀਰ ਦਾ ਸਮਾਂ ਖਤਮ ਹੁੰਦਾ ਹੈ ਉਦੋਂ ਤੁਹਾਨੂੰ ਉਹ ਸਵਾਸ ਦੇ ਕੇ ਜਿੰਦਾ ਰੱਖਦਾ ਅਤੇ ਆਪ ਹੀ ਸਵਾਸ ਬੰਦ ਕਰਦਾ। ਤਾਂ ਮਹਾਰਾਜ ਨੇ ਕਿਹਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਉਹ ਛਡਾ ਵੀ ਲੈਂਦਾ ਜੇ ਉਹਦੇ 'ਤੇ ਪ੍ਰਤੀਤ ਹੋਵੇ, ਜੇ ਬੰਦਾ ਆਪਣੀ ਮੱਤ ਦੇ ਵਿੱਚ ਜ਼ੋਰ ਲਾਵੇ ਫਿਰ ਉਹ ਕਹਿੰਦਾ ਵੀ ਠੀਕ ਆ ਤੂੰ ਕਰਕੇ ਦੇਖ ਲਾ, ਲਾ ਲਾ ਜ਼ੋਰ। ਜਿਹੜੇ ਉਹਦੇ ਪਿਆਰੇ ਹੁੰਦੇ ਨੇ ਉਹ ਉਹਦੇ 'ਤੇ ਛੱਡ ਦਿੰਦੇ ਨੇ। ਇਤਿਹਾਸ ਆਪਾਂ ਪੜ੍ਹਦੇ ਹਾਂ, ਭਗਤਾਂ ਦਾ ਇਤਿਹਾਸ ਗੁਰਬਾਣੀ ਦੇ ਵਿੱਚ ਆਉਂਦਾ, ਜ਼ਿਕਰ ਆਉਂਦਾ, ਉਹਨਾਂ ਨੂੰ ਮਾਰਨ ਤੱਕ ਚਲੇ ਗਏ, ਉਹਨਾਂ ਨੂੰ ਕੋਈ ਡਰ ਨਹੀਂ, ਬੈਠੇ ਨੇ ਆਨੰਦ ਦੇ ਵਿੱਚ, ਕਿਉਂਕਿ ਲੰਬਾ ਇਤਿਹਾਸ ਆ। ਨਾਮਦੇਵ ਜੀ ਨੂੰ ਰਾਜਾ ਕਹਿੰਦਾ ਵੀ ਜਾਂ ਗਾਂ ਜਿਉਂਦੀ ਕਰ ਦੇ ਨਹੀਂ ਤਾਂ ਤੈਨੂੰ ਮੌਤ, ਇਹ ਗੁਰੂ ਗ੍ਰੰਥ ਸਾਹਿਬ ਸ਼ਬਦ ਆ। ਉਹ ਕਹਿੰਦਾ ਵੀ ਇਹ ਕੰਮ ਮੇਰਾ ਨਹੀਂ ਹੈਗਾ, ਕਹਿੰਦੇ ਮਾਰਨ ਅਤੇ ਜਵਾਲਣ ਵਾਲਾ ਪਰਮਾਤਮਾ ਹੈ, ਜਿਹਨੇ ਇਹਨੂੰ ਸਵਾਸ ਦਿੱਤੇ ਸੀ ਉਹਨੇ ਇਹਦੇ ਕੱਢ ਲਏ ਅਤੇ ਉਹੀ ਇਹਨੂੰ ਜਿਉਂਦਾ ਕਰ ਸਕਦਾ, ਮੈਂ ਨਹੀਂ ਕਰ ਸਕਦਾ। ਰਾਜਾ ਕਹਿੰਦਾ ਫਿਰ ਤੂੰ ਰੱਬ ਨੂੰ ਕਿਵੇਂ ਮਿਲਿਆ ਹੋਇਆ, ਤੂੰ ਕਹਿੰਦਾ ਮੈਂ ਰੱਬ ਨੂੰ ਮਿਲਿਆ ਹੋਇਆ, ਨਹੀਂ ਤਾਂ ਮੈਂ ਤੈਨੂੰ ਮੌਤ ਦੀ ਸਜ਼ਾ ਦਊਂਗਾ, ਇੰਨਾ ਸਮਾਂ ਤੈਨੂੰ ਦਿੱਤਾ ਇਹ ਕੰਮ ਕਰ ਦੇ। ਇਹ ਸ਼ਬਦ ਗੁਰਬਾਣੀ 'ਚ ਹੈ। ਉਹ ਕਹਿੰਦਾ ਵੀ ਠੀਕ ਆ ਜੀ, ਮੈਂ ਤਾਂ ਬੈਠ ਜਾਂਦਾ ਜਿਵੇਂ ਤੁਹਾਡਾ ਹੁਕਮ ਹੈ, ਜੇ ਤੁਸੀਂ ਮਾਰਨਾ ਚਾਹੁੰਦੇ ਹੋ ਮਾਰ ਦਿਓ। ਨਾਮਦੇਵ ਜੀ ਆਨੰਦ 'ਚ ਬੈਠ ਗਏ, ਕੋਈ ਡਰ ਨਹੀਂ ਮੌਤ ਦਾ, ਕਿਉਂਕਿ ਪਤਾ ਅਕਾਲ ਪੁਰਖ ਦਾ ਜੋ ਹੁਕਮ ਹੈ। ਪਰਮਾਤਮਾ ਨੂੰ ਫਿਕਰ ਖੜਾ ਹੋ ਗਿਆ, ਸਤਿਗੁਰ ਪਿਆਰਾ ਮੇਰੇ ਨਾਲ ਹੈ, ਉਹਨਾਂ ਨੂੰ ਫਿਕਰ ਖੜਾ ਹੋ ਗਿਆ ਵੀ ਹੁਣ ਜਾਣਾ ਹੀ ਪੈਣਾ। ਜਦੋਂ ਉਹ ਪਹਿਰੇਦਾਰ ਨੇ ਕਿਹਾ ਨਾ ਵੀ ਸਮਾਂ ਤੇਰਾ ਸਿਰਫ 7 ਘੜੀਆਂ ਰਹਿ ਗਿਆ, ਤੈਨੂੰ ਕੋਈ ਫਿਕਰ ਨਹੀਂ, ਤੂੰ ਆਰਾਮ ਨਾਲ ਬੈਠਾ, ਤੇਰੀ ਮੌਤ ਨੇੜੇ ਆ ਗਈ ਹੈ। ਉਹ ਫਿਰ ਸਹਿ ਸਵਾਏ ਬੋਲਦੇ ਨੇ, ਕਹਿੰਦੇ 7 ਘੜੀ ਜਮ ਬੀਤੀ ਸੁਣੀ ਨਾ ਆਇਓ ਨਾ ਅਜੇ ਤ੍ਰੈ ਭਵਨ ਧਣੀ। ਕਹਿੰਦੇ ਹਜੇ ਆਇਆ ਨਹੀਂ ਉਹ ਤ੍ਰਿਲੋਕੀ ਦਾ ਮਾਲਕ ਵਾਹਿਗੁਰੂ। ਕਹਿੰਦੇ ਉਸੇ ਟਾਈਮ ਪ੍ਰਗਟ ਹੋ ਗਿਆ ਤੇ ਭਗਤ ਨਾਮਦੇਵ ਜੀ ਨੂੰ ਪੁੱਛਦਾ, ਕਹਿੰਦਾ ਕਹੇ ਤਾਂ ਮੋਈ ਗਾਂ ਜਿਉਂਦੀ ਕਰਦਾ, ਕਹੇ ਤਾਂ ਧਰਤ ਅਕੌਡੀ ਕਰੂੰ, ਕਹੇ ਤਾਂ ਧਰਤੀ ਪੁੱਠੀ ਕਰਦਾ। ਦੇਖੋ ਭਗਤਾਂ ਦੇ ਕਿੰਨਾ ਆਖੇ ਲੱਗਦਾ, ਤਾਂ ਹੀ ਤਾਂ ਮਹਾਰਾਜ ਨੇ ਕਿਹਾ ਨਾ ਮੇਰੀ ਬਾਂਧੀ ਭਗਤ ਛਿੜਾਵੇ, ਭਗਤ ਨਾ ਬਾਂਧੀ ਛੂਟੇ ਮੋਹੇ। ਕਿੰਨਾ ਪਿਆਰ ਉਹਦਾ ਸਾਡੇ ਨਾਲ, ਸਾਡਾ ਨਹੀਂ ਉਹਦੇ ਨਾਲ ਪਿਆਰ ਹੈਗਾ। ਉਹ ਫਿਰ ਪੁੱਛਦੇ ਨੇ, ਕਹਿੰਦੇ ਵੀ ਜੇ ਕਹੇ ਤਾਂ ਧਰਤੀ ਕੌਡੀ ਕਰਦਾ ਪੁੱਠੀ ਕਰਦਾ, ਜੇ ਕਹੇ ਤਾਂ ਗਾਂ ਜਿਉਂਦੀ ਕਰਦਾ। ਉਹ ਕਹਿੰਦੇ ਗੱਲ ਇਹ ਆ ਵੀ ਧਰਤੀ ਤਾਂ ਤੂੰ ਕਰ ਸਕਦਾ ਹੈ, ਪਰ ਇਹਨਾਂ ਜੀਵਾਂ ਦਾ ਬਾਕੀਆਂ ਦਾ ਕੀ ਕਸੂਰ, ਰਾਜਾ ਤਾਂ ਇੱਕੋ ਹੀ ਆ ਜਿਹੜਾ ਹੁਕਮ ਦੇ ਰਿਹਾ। ਅਤੇ ਕਹਿੰਦਾ ਫਿਰ ਗਾਂ ਜਿਉਂਦੀ, ਕਹਿੰਦਾ ਇਹ ਤੂੰ ਕਰ ਸਕਦਾ, ਇਹ ਤੇਰੇ ਹੱਥ ਵੱਸ ਆ। ਗਾਂ ਜਿਉਂਦੀ ਕੀਤੀ ਭਗਤ ਲਈ, ਇਹ ਆ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿਹਨਾਂ ਨੂੰ ਵਿਸ਼ਵਾਸ ਹੈ, ਜਿਹਨਾਂ ਨੇ ਦੇਖ ਲਿਆ ਵੀ ਉਹ ਤਾਂ ਨਾਲ ਆ। ਫਿਰ ਗਾਂ ਜਿਉਂਦੀ ਹੋਈ, ਉਹਦਾ ਦੁੱਧ ਛਕਾਇਆ, ਬੱਚੇ ਨੇ ਪੀਤਾ। ਇਤਿਹਾਸ ਆ ਸਾਡਾ ਇਹ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ। ਦੇਖੋ ਹੁਣ ਇਹ ਕੌਣ ਕੰਮ ਕਰ ਸਕਦਾ, ਸਤਿਗੁਰ ਪਿਆਰਾ ਮੇਰੇ ਨਾਲ ਹੈ, ਉਹਨਾਂ ਨੂੰ ਭਰੋਸਾ ਇੰਨਾ ਸਤਿਗੁਰ 'ਤੇ, ਸਾਨੂੰ ਇੰਨਾ ਭਰੋਸਾ ਹੋਣਾ ਚਾਹੀਦਾ ਉਸ ਸਤਿਗੁਰ 'ਤੇ ਵੀ ਜਿੱਥੇ ਰੱਖੂਗਾ ਉਹ ਮੇਰੇ ਨਾਲ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਉਹ ਆਪ ਪਰਮਾਤਮਾ ਜਿੰਨਾ ਚਿਰ ਤੁਹਾਨੂੰ ਸਵਾਸ ਦੇ ਰਿਹਾ ਉਨਾ ਚਿਰ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਮਾਰ ਨਹੀਂ ਸਕਦੀ, ਜਿੱਦੇ ਤੁਹਾਡੇ ਸਵਾਸ ਬੰਦ ਹੋ ਗਏ ਤੁਹਾਨੂੰ ਦੁਨੀਆਂ ਦੀ ਕੋਈ ਤਾਕਤ ਬਚਾ ਵੀ ਨਹੀਂ ਸਕਦੀ। ਬੜੇ ਬੜੇ ਰੱਖਿਆ ਚੱਕਰ, ਬੜਾ ਬੜਾ ਇਤਿਹਾਸ ਆਉਂਦਾ, ਲੋਕਾਂ ਨੇ ਕੋਸ਼ਿਸ਼ ਕੀਤੀ ਬਚਣ ਦੀ ਪਰ ਨਹੀਂ ਬਚੇ, ਕਿਉਂਕਿ ਹੁਕਮ ਹੈ ਇਹੀ, ਟਲ ਨਹੀਂ ਸਕਦਾ। ਤਾਂ ਕਰਕੇ ਫਿਰ ਗੁਰਬਾਣੀ 'ਚ ਸਮਝਾ ਰਹੇ ਨੇ ਸਾਨੂੰ, ਬੇਫਿਕਰ ਕਰ ਦਿੰਦੇ ਨੇ ਸਾਨੂੰ। ਤਾਂ ਹੀ ਤਾਂ ਨਿਰਭਉ ਅਤੇ ਨਿਰਵੈਰ ਹੋ ਜਾਂਦਾ ਇੱਕ ਗੁਰਸਿੱਖ ਜਦੋਂ ਉਹਨੂੰ ਗਿਆਨ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਜਿਸ ਕੇ ਸਾਸ ਨਾ ਕਾਢਤ ਆਪ ਤਾਂ ਕੋ ਰਾਖਤ ਦੇ ਕਰ ਹਾਥ। ਆਪਾਂ ਪ੍ਰੈਕਟੀਕਲ ਦੇਖਦੇ ਹਾਂ, ਕਈ ਵਾਰ ਕੋਈ ਬੁਰੇ ਤੋਂ ਬੁਰਾ ਐਕਸੀਡੈਂਟ ਹੋ ਜਾਂਦਾ, ਜਿਹਦੇ ਸਵਾਸ ਹੁੰਦੇ ਨੇ ਉਹ ਬਚ ਜਾਂਦਾ, ਨਾਲ ਦੇ ਆਪਾਂ ਕਹਿੰਦੇ ਨੇ ਇਹਨੂੰ ਹੱਥ ਦੇ ਕੇ ਰੱਖ ਲਿਆ, ਜਾਂ ਕਈ ਵਾਰ ਸਹੀ ਸਵਾਈ ਆਪਾਂ ਨੂੰ ਰੱਖ ਲੈਂਦਾ, ਬਹੁਤ ਨੇੜੇ ਹੋ ਕੇ ਦਿਖਾ ਦਿੰਦਾ। ਉਹ ਨੇੜੇ ਹੋ ਕੇ ਸਾਨੂੰ ਤਾਂ ਦਿਖਾਉਂਦਾ ਵੀ ਇਸ ਸਮੇਂ ਮੈਂ ਤੇਰੇ ਨਾਲ ਸੀ ਤਾਂ ਤੇਰਾ ਬਚਾਅ ਹੋ ਗਿਆ। ਸੇਵਕ ਕੋ ਨੈਗਟਿਵ ਹੋਏ ਦਿਖਾਵੇ, ਪਰ ਬੰਦਾ ਆਪਦੀ ਸਿਆਣਪ ਕਹਿੰਦਾ ਜੀ ਮੈਂ ਬ੍ਰੇਕਾਂ ਲਾ ਲਈਆਂ ਤਾਂ ਮੈਂ ਸਿਆਣਪ ਨਾ ਇੱਧਰ ਨੂੰ ਮੋੜ ਲਿਆ, ਇੱਧਰ ਕਰ ਲਿਆ, ਇਹ ਆਪਦੀ ਸਿਆਣਪ ਫੇਰ ਮੂਹਰੇ ਆ ਜਾਂਦੀ ਹੈ। ਅਤੇ ਮਹਾਰਾਜ ਕਹਿੰਦੇ ਛੱਡਣੀ ਪੈਣੀ ਹੈ ਤੈਨੂੰ, ਤਾਂ ਮੇਰਾ ਪਤਾ ਲੱਗਣਾ, ਤਾਂ ਜੋ ਸਿਆਣਪਾਂ ਸੁਲਝਣੋ। ਬਹੁਤੀ ਸਿਆਣਪੀ ਸਾਨੂੰ ਦੂਰ ਲੈ ਜਾਂਦੀ ਹੈ ਗੁਰੂ ਅਤੇ ਪਰਮੇਸ਼ਰ ਤੋਂ। ਕਹਿੰਦੇ ਤਜੋ ਸਿਆਣਪਾਂ ਸੁਰਜਣੋ ਸਿਮਰੋ ਹਰ ਹਰ ਰਾਏ, ਇੱਕ ਨੂੰ ਸਿਮਰੋ, ਇੱਕ ਦਾ ਧਿਆਨ ਕਰੋ, ਦੂਜਾ ਕੋਈ ਹੈ ਹੀ ਹੋਈ ਨਹੀਂ ਤੁਹਾਡਾ ਇੱਥੇ। ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਉ ਜਾਏ, ਸਭ ਕੁਛ ਖਤਮ ਹੋ ਜਾਊਗਾ। ਇਸ ਕਰਕੇ ਉਹ ਜੋ ਪਰਮਾਤਮਾ ਹੈ, ਵਾਹਿਗੁਰੂ ਹੈ, ਉਹ ਸ਼ਬਦ ਦੇ ਵਿੱਚ ਉਹਦੀ ਮਹਿਮਾ ਕਰ ਰਹੇ ਸੀ ਗੁਰੂ ਸਾਹਿਬ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਜਿੱਥੇ ਸਾਡਾ ਕੋਈ ਨਹੀਂ ਉੱਥੇ ਉਹਨੇ ਰੱਖਿਆ ਕਰਨੀ ਹੈ। ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਕਹਿੰਦੇ ਮਾਤਾ ਦੇ ਗਰਭ ਦੇ ਵਿੱਚ ਅਗਨ ਦੇ ਵਿੱਚ ਤੈਨੂੰ ਕਿਹਨੇ ਰੱਖਿਆ ਕੀਤੀ ਸੀ, ਉੱਥੇ ਉੱਥੇ ਤੈਨੂੰ ਕੌਣ ਜਿੰਦਾ ਰੱਖ ਰਿਹਾ ਸੀ। ਅਤੇ ਇਹ ਸੰਸਾਰ ਦੇ ਵਿੱਚ ਵੀ ਤੈਨੂੰ ਉਹ ਆਪ ਹੀ ਜਿੰਦਾ ਰੱਖ ਰਿਹਾ। ਇਸ ਕਰਕੇ ਉਦਾਹਰਣਾਂ ਦੇ ਦੇ ਕੇ ਸਮਝਾ ਰਹੇ ਨੇ ਸਾਨੂੰ ਗੁਰਬਾਣੀ 'ਚ ਵੀ ਉਹ ਪ੍ਰਤਪਾਲਕ ਹੈ, ਉਹ ਤੁਹਾਨੂੰ ਪਾਲਣ ਵਾਲਾ, ਉਹ ਸਭ ਕੁਛ ਦੇਣ ਵਾਲਾ, ਦਾਤਾ ਇੱਕੋ ਹੀ ਆ ਦੁਨੀਆਂ 'ਚ, ਦੂਜਾ ਕੋਈ ਦਾਤਾ ਹੈ ਹੀ ਹੋਈ ਨਹੀਂ। ਅਤੇ ਫਿਰ ਜਿਨ੍ਹਾਂ ਨੂੰ ਗਿਆਨ ਆ ਜਾਂਦਾ ਉਹ ਦਾਤੇ ਕੋਲੋਂ ਮੰਗਦੇ ਨੇ, ਦੂਜੇ ਕੋਲੋਂ ਨਹੀਂ ਮੰਗਦੇ। ਤਾਂ ਕਰਕੇ ਫਿਰ ਇਹ ਗੁਰਬਾਣੀ ਦੇ ਵਿੱਚ ਸਾਨੂੰ ਵਾਰ ਵਾਰ ਵਾਰ ਵਾਰ ਉਸ ਨਿਰੰਕਾਰ, ਉਸ ਪਰਮਾਤਮਾ, ਉਸ ਸਤਿਗੁਰੂ ਦਾ ਭੇਦ ਦਿੱਤਾ ਗਿਆ। ਅਸੀਂ ਉਹਨੂੰ ਪਾਉਣਾ ਹੁੰਦਾ, ਉਹ ਸਭ ਤੋਂ ਨੇੜੇ ਆ। ਕਿੰਨਾ ਨੇੜੇ ਆ, ਪ੍ਰੈਕਟੀਕਲ ਦੇ ਵਿੱਚ ਗੁਰਬਾਣੀ 'ਚ ਦੱਸਿਆ ਹੋਇਆ। ਜੇ ਕੋਈ ਪ੍ਰੈਕਟੀਕਲ ਕਰੂਗਾ ਉਹਨੂੰ ਦਿਸ ਵੀ ਜਾਊਗਾ। ਗੁਰਬਾਣੀ 'ਚ ਦੱਸ ਰਹੇ ਨੇ, ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ, ਆਪਣਾ ਪ੍ਰੈਕਟੀਕਲ ਕਿੰਨਾ ਆਪਾਂ ਦੇਖਣਾ ਹੁੰਦਾ। ਮਹਾਰਾਜ ਕਹਿੰਦੇ ਉਹਨੂੰ ਕਰਤਾ ਪੁਰਖ ਕਹਿੰਦੇ ਨੇ ਗੁਰਬਾਣੀ 'ਚ, ਸਤਿਗੁਰ ਨੂੰ ਕਰਤਾ ਪੁਰਖ, ਕਿਉਂਕਿ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਕਰਤਾ ਪੁਰਖ ਇੱਕੋ ਹੀ ਆ ਵਾਹਿਗੁਰੂ। ਮਹਾਰਾਜ ਕਹਿੰਦੇ ਉਹ ਤੁਹਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ, ਅਤੇ ਸਵਾਸ ਕਿੱਥੋਂ ਆ ਰਿਹਾ ਤੁਸੀਂ ਇਹ ਦੇਖੋ, ਆਪੇ ਕਰਤਾ ਕਰ ਕਰ ਦੇਖੇ ਦਿੰਦਾ ਸਾਸ ਗ੍ਰਾਹਾ ਹੈ, ਆ ਸਵਾਸਾਂ ਦੀ ਗ੍ਰਾਹੀ ਤੁਹਾਨੂੰ ਦੇ ਰਿਹਾ। ਜਿਵੇਂ ਮਾਤਾ ਬੱਚੇ ਨੂੰ ਭੋਜਨ ਦਿੰਦੀ ਹੈ ਨਾ, ਛੋਟਾ ਹੁੰਦਾ ਉਹਨੂੰ ਨਹੀਂ ਖਾਣਾ ਆਉਂਦਾ, ਉਹ ਛੋਟੀ ਜਿਹੀ ਬੁਰਕੀ ਨੂੰ ਐਂ ਬਰੀਕ ਕਰਕੇ ਉਹਦੇ ਮੁੱਖ 'ਚ ਪਾ ਦਿੰਦੀ ਹੈ, ਦੇਖੀ ਜਾਂਦੀ ਹੈ, ਜਦੋਂ ਗ੍ਰਾਹੀ ਅੰਦਰ ਨਿਗਾ ਲੈਂਦਾ ਫਿਰ ਦੂਜੀ ਬੁਰਕੀ ਪਾ ਦਿੰਦੀ ਹੈ। ਐਵੇਂ ਹੀ ਸਾਡਾ ਉਹ ਮਾਤਾ ਪਿਤਾ ਹੈ, ਉਹਨੂੰ ਪਤਾ ਵੀ ਸਵਾਸ ਦੇ ਕੇ ਉਹਨੂੰ ਜਿੰਦਾ ਰੱਖਣਾ, ਗ੍ਰਾਹੀ ਸਵਾਸਾਂ ਦੀ ਨਾਲ ਅਸੀਂ ਜਿੰਦੇ ਹਾਂ, ਅਤੇ ਉਹ ਜਦੋਂ ਵੀ ਇੱਕ ਸਵਾਸ ਅਸੀਂ ਅੰਦਰ ਜਾਂਦਾ ਉਹ ਦੇ ਦਿੰਦਾ ਸਾਨੂੰ, ਅਤੇ ਅਸੀਂ ਬਾਹਰ ਕੱਢਦੇ ਦੂਜਾ ਪਾ ਦਿੰਦਾ। ਸਾਪ ਲੈ ਰਹੇ ਹਾਂ ਕੋਈ ਦੇ ਰਿਹਾ, ਇਹ ਸੋਚਣਾ ਪੈਂਦਾ, ਬੜਾ ਬਰੀਕੀ ਹੈ ਇਹਦੇ 'ਚ, ਗੁਰਬਾਣੀ 'ਚ ਇੰਨੀ ਬਰੀਕੀ ਹੈ, ਜਦੋਂ ਸਹਿਜ ਤਾਂ ਹੀ ਗੁਰਬਾਣੀ ਸਹਿਜ ਦੇ ਵਿੱਚ ਜਾ ਕੇ ਸਮਝ ਆਉਂਦੀ ਹੈ। ਜਦੋਂ ਮਨ ਸਹਿਜ 'ਚ ਚਲਿਆ ਜਾਂਦਾ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਸਵਾਸ ਦਿੱਤੇ ਜਾ ਰਹੇ ਨੇ, ਲਏ ਨਹੀਂ ਜਾ ਰਹੇ, ਅਸੀਂ ਸਵਾਸ ਲੈ ਨਹੀਂ ਰਹੇ, ਉਹ ਦੇ ਰਿਹਾ, ਅਤੇ ਜਿਹੜਾ ਦੇਣ ਵਾਲਾ ਉਹਨੂੰ ਭੁੱਲ ਗਏ। ਜਿਹਦੇ ਕਰਕੇ ਅਸੀਂ ਹਾਂ, ਉਹਨੂੰ ਕਹਿੰਦੇ ਹੈਪੀ ਸੱਚ, ਹਾਂ ਹੈਪੀ ਸੱਚ, ਉਹ ਸੱਚ ਕਰਕੇ ਅਸੀਂ ਹਾਂ, ਅਸੀਂ ਉਹਨੂੰ ਭੁੱਲ ਗਏ। ਉਹਨੂੰ ਭੁੱਲਣ ਕਰਕੇ ਹੀ ਸਾਰੇ ਦੁੱਖ ਆ ਸਾਨੂੰ, ਜਿੰਨੇ ਵੀ ਦੁੱਖ ਬਾਕੀ ਆ, ਤਾਂ ਹੀ ਮਾਰਨ ਕਹਿੰਦੇ ਪਰਮੇਸ਼ੁਰ ਦੇ ਭੁੱਲਿਆਂ ਵਿਆਪਣ ਸਭੇ ਰੋਗ। ਇਸ ਕਰਕੇ ਅਸੀਂ ਉਹਨੂੰ ਨਹੀਂ ਭੁੱਲਣਾ। ਜਿਵੇਂ ਸੰਸਾਰੀ ਤੌਰ 'ਤੇ ਨਾ ਕੋਈ ਕਿਸੇ ਨੂੰ ਥੋੜ੍ਹੀ ਬਹੁਤੀ ਕੋਈ ਵਸਤੂ ਦਿੰਦਾ ਅਤੇ ਆਪਾਂ ਉਹਦਾ ਧੰਨਵਾਦ ਕਰਦੇ ਹਾਂ, ਇੱਥੇ ਤਾਂ ਖਾਸ ਕਰਕੇ ਕਰਦੇ ਆ, ਚਲੋ ਇੰਡੀਆ 'ਚ ਤਾਂ ਘੱਟ ਕਹਿੰਦੇ ਆ, ਇੱਥੇ ਤਾਂ ਨਾਲ ਦੀ ਨਾਲ ਹੀ ਥੈਂਕ ਯੂ ਉਹਦੇ ਹੀ ਕਹਿ ਦਿੰਦੇ ਆਪਾਂ ਧੰਨਵਾਦ। ਹੁਣ ਅਸੀਂ ਉਹਦਾ ਧੰਨਵਾਦ ਕਰਦੇ ਹਾਂ, ਕਿਸੇ ਨੇ ਕੁਛ ਸਾਨੂੰ ਹੈਲਪ ਕਰਤੀ, ਕੁਛ ਦੇਤਾ, ਅਤੇ ਜਿਹੜਾ ਸਾਨੂੰ ਜਿੰਦਾ ਰੱਖ ਰਿਹਾ ਉਹਦਾ ਧੰਨਵਾਦ ਕਿੰਨੇ ਵਾਰ ਕਰਦੇ ਹਾਂ? ਉਹਦਾ ਵੀ ਤਾਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਹੋ, ਹਰ ਵੇਲੇ ਉਹਨੂੰ ਯਾਦ ਕਰੋ। ਕਿਉਂ ਨਹੀਂ ਉਹ ਯਾਦ ਆਉਂਦਾ? ਕਿਉਂ ਨਹੀਂ ਉਹਦਾ ਸ਼ੁਕਰਾਨਾ ਨਿਕਲਦਾ ਹੈ ਇਹਦੇ ਤੋਂ? ਤੁਸੀਂ ਵੱਡੇ ਭਾਗਾਂ ਵਾਲੇ ਜਿਹੜੇ ਸਲਾਨਾ ਤੌਰ 'ਤੇ ਇਕੱਠੇ ਹੋ ਕੇ ਉਹਦੇ ਯਾਦ ਦੇ ਵਿੱਚ ਜੁੜ ਕੇ ਬੈਠਦੇ ਹੋ, ਉਹਦੀ ਉਸਤਤ ਕਰਦੇ ਹੋ, ਕਰਾਉਂਦੇ ਹੋ। ਇਸ ਕਰਕੇ ਸੋ ਸਤਿਗੁਰ ਜਿਹੜਾ ਹੈ, ਪਰਮਾਤਮਾ ਹੈ, ਉਹ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ, ਅਤੇ ਉਹਨੇ ਹੀ ਬੰਦ ਕਰਨੇ ਨੇ, ਜਿਹੜਾ ਸਵਾਸ ਦੇ ਰਿਹਾ ਉਹਨੇ ਹੀ ਬੰਦ ਕਰਨੇ। ਜਦੋਂ ਬੰਦ ਕਰੂਗਾ, ਜੇ ਤਾਂ ਤੁਸੀਂ ਉਹਨੂੰ ਜਾਣਦੇ ਹੋ, ਫਿਰ ਤਾਂ ਉਹਦੇ 'ਚ ਧਿਆਨ ਚੱਲ ਜਾਊਗਾ, ਫਿਰ ਤਾਂ ਜੀਵਨ ਮੁਕਤ ਜਿਉਂਦੇ ਜੀ, ਇਹਨੂੰ ਗੁਰਬਾਣੀ 'ਚ ਕਿਹਾ ਜੀਵਨ ਮੁਕਤ ਸੋ ਕਹਾਵੈ, ਸੇ ਮੁਕਤ ਭੈ ਜਨ ਹਰ ਧਿਆਇਆ ਜੀ, ਤਿੰਨ ਟੁੱਟੀ ਜੰਮ ਕੀ ਫਾਸੀ। ਇਹ ਜਿਹੜੇ ਧਿਆਉਂਦੇ ਨੇ ਉਹਨਾਂ ਦੀਆਂ ਗੱਲਾਂ, ਧਿਆਨ ਕਹਿੰਦੇ ਨੇ, ਧਿਆਉਣ ਦਾ ਭਾਵ ਹੁੰਦਾ ਧਿਆਨ। ਪਹਿਲਾਂ ਰਸਨਾ ਦੁਆਰਾ ਬੋਲ ਕੇ ਨੇੜੇ ਆਉਣਾ ਪੈਂਦਾ, ਫਿਰ ਸਾਡਾ ਧਿਆਨ ਜੁੜ ਜਾਂਦਾ, ਉਸ ਧਿਆਨ ਦੁਆਰਾ ਅਸੀਂ ਉਹਨੂੰ ਜਾਣ ਲੈਂਦੇ ਹਾਂ। ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਸਾਨੂੰ ਸ਼ਬਦਾਂ 'ਚ ਦੱਸਿਆ ਹੋਇਆ, ਅਤੇ ਅਸੀਂ ਉਹਨਾਂ ਸ਼ਬਦਾਂ ਨੂੰ ਪੜ੍ਹ ਕੇ ਅਸੀਂ ਵੀ ਜਾਣ ਸਕਦੇ ਹਾਂ, ਜੇ ਤਾਂ ਸਿੱਖ ਬਣ ਗਏ ਤਾਂ ਜਾਣ ਲਾਂਗੇ। ਇਸ ਕਰਕੇ ਸਿੱਖ ਉਹ ਆ ਜਿਹੜਾ ਸਿੱਖਿਆ ਲੈ ਕੇ ਬੁੱਝ ਲੈਂਦਾ, ਇਹ ਬੁਝਾਰਤਾਂ ਸਾਰੀਆਂ ਹੱਲ ਕਰਨੇ ਅਸੀਂ ਇਹਨਾਂ ਦੇ, ਗੁਰਬਾਣੀ 'ਚ ਹੀ ਹੱਲ ਹੈ ਇਹਨਾਂ ਦੇ। ਇਸ ਕਰਕੇ ਗੁਰਬਾਣੀ ਖੋਜਣੀ ਪੈਂਦੀ ਹੈ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ। ਇਹ ਤਾਂ ਅਸੀਂ ਛੱਡ ਹੀ ਚੁੱਕੇ ਹਾਂ, ਖੋਜ ਛੱਡ ਚੁੱਕੇ ਹਾਂ। ਜਿੰਨਾ ਚਿਰ ਉਹ ਕਿਰਪਾ ਨਹੀਂ ਕਰਦਾ ਫਿਰ ਅਸੀਂ ਖੋਜ ਸ਼ੁਰੂ ਕਰ ਦਿੰਦੇ ਹਾਂ, ਫਿਰ ਸਾਨੂੰ ਪਤਾ ਲੱਗ ਜਾਂਦਾ ਜਦੋਂ ਅਸੀਂ ਖੋਜ ਕਰਾਂਗੇ, ਜਦੋਂ ਅਸੀਂ ਖੋਜ ਕਰਾਂਗੇ ਤਾਂ ਬੁੱਝ ਲਾਂਗੇ। ਜਿਨ੍ਹਾਂ ਨੇ ਬੁੱਝਿਆ ਉਹ ਸਾਨੂੰ ਦੱਸਦੇ ਨੇ, ਖੱਟਾ ਖੋਜ ਪਰੇ ਜੇ ਕੋਈ, ਜੋ ਖੋਜੇ ਸੋ ਬਾਹਰ ਨਾ ਹੋਈ, ਖੂਹ ਖੋਜ ਬੂਝ ਜੋ ਕਰੇ ਵਿਚਾਰ। ਜਿਨ੍ਹਾਂ ਨੇ ਖੋਜ ਕਰਕੇ ਬੁੱਝ ਲਿਆ ਫਿਰ ਉਹ ਉਹਦੀ ਵਿਚਾਰ ਕਰਦੇ ਨੇ। ਨਾਨਕ ਭਵਜਲ ਤਰਤ ਨਾ ਬਾਹਰ, ਕਹਿੰਦੇ ਉਹ ਤਰ ਜਾਂਦੇ ਨੇ ਸੰਸਾਰ ਤੋਂ। ਇਸ ਕਰਕੇ ਜਿਨ੍ਹਾਂ ਨੇ ਜਾਣਿਆ ਉਹ ਸਾਨੂੰ ਦੱਸਦੇ ਨੇ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕੱਥ ਕਹਾਣੀ। ਸੋ ਵਾਹਿਗੁਰੂ ਨੇ ਆਪਣੇ 'ਤੇ ਕਿਰਪਾ ਕੀਤੀ ਹੈ, ਬੈਠੇ ਹਾਂ, ਸਤਿਗੁਰਾਂ ਨੇ ਇਸ ਪਰਿਵਾਰਾਂ ਸਾਰਿਆਂ 'ਤੇ ਇਸੇ ਤਰ੍ਹਾਂ ਮਿਹਰ ਭਰੇ ਹੱਥ ਰੱਖ ਕੇ ਆਪਣੇ ਨਾਲ ਜੋੜ ਕੇ ਆਪਣੀ ਵਡਿਆਈ ਇਸੇ ਤਰ੍ਹਾਂ ਹੀ ਕਰਾਉਂਦੇ ਰਹਿਣ। ਹੋਈਆਂ ਭੁੱਲਾਂ ਚੁੱਕਾਂ ਨਾ ਚਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਭਾਈ ਰਛਪਾਲ ਸਿੰਘ ਜੀ ਪਮਾਲ, ਉਹਨਾਂ ਦੇ ਢਾਡੀ ਜਥੇ ਪਾਸੋਂ ਗੁਰ

0: ਭੁੱਲ ਨਾ ਸਕਾਮੇ ਉਹਦੇ ਕੀਤੇ ਉਪਕਾਰ ਨੂੰ,
1: ਮਾਰ ਦਿੱਤਾ ਸਾਡੇ ਉੱਤੋਂ ਸਾਰੇ ਪਰਿਵਾਰ ਨੂੰ,
0: ਭੁੱਲ ਨਾ ਸਕਾਮੇ ਉਹਦਾ ਕੀਤੇ

0: ਕਲਗੀ ਸੁਨਹਿਰੀ ਹੱਥ ਨੰਗੀ ਤਲਵਾਰ ਜੀ
1: ਧੰਨਵਾਦ ਸਿੱਖਾਂ ਨੂੰ ਜੋ ਕਰਦੇ ਪਿਆ ਜੀ
0: ਕਲਗੀ ਸੁਨਹਿਰੀ ਹੱਥ

0: ਮੇਰਾ ਰੁੱਸੇ ਨਾ ਕੱਲ ਗਿਆ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ।
1: ਸਤਿਗੁਰੂ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਆਪਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਸੱਜ ਕੇ ਜਿੱਥੇ ਇਲਾਹੀ ਬਾਣੀ ਧੁਰਕੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ, ਉੱਥੇ ਨਾਲ ਨਾਲ ਗੁਰੂ ਕੇ ਪਿਆਰੇ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਹੈ। ਲੌਂਗ ਸ਼ੁਰਮੈਨ ਦੇ ਜਿੰਨੇ ਵੀ ਵਰਕਰ ਨੇ ਬੜੇ ਸ਼ਰਧਾ ਸਤਿਕਾਰ ਦੇ ਨਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੁਸੀਂ ਓਟ ਆਸਰਾ ਲੈਂਦੇ ਹੋ, ਅਰਦਾਸ ਬੇਨਤੀ ਕਰਦੇ ਹੋ ਹਰ ਸਾਲ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਤੁਹਾਨੂੰ ਚੜ੍ਹਦੀ ਕਲਾ ਦੀ ਅਮੀਰੀ ਤੁਹਾਡੀ ਝੋਲੀ ਦੇ ਵਿੱਚ ਪਾਵੇ ਦਾਤਾ। ਆਓ ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਭ ਤੋਂ ਪਹਿਲਾਂ ਢਾਡੀ ਜੱਥੇ ਦੀ ਫਤਿਹ ਪ੍ਰਵਾਨ ਕਰੋ, ਕੋਈ ਵੀ ਰਸਨਾ ਬਾਂਝੀ ਨਾ ਜਾਵੇ। ਸਮੁੱਚੀ ਗੁਰੂ ਪਿਆਰੀ ਗੁਰਸਿੱਖ ਸੰਗਤ ਇੱਕ ਵਾਰ ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਆਪਾਂ ਅਰਦਾਸ ਬੇਨਤੀ ਅੱਜ ਕਰ ਰਹੇ ਹਾਂ, ਕਿਉਂਕਿ ਖਾਲਸਾ ਪੰਥ ਆ ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਦਾ, ਜਦੋਂ ਸਤਿਗੁਰੂ ਮਹਾਰਾਜ ਜੀ ਨੇ 30 ਮਾਰਚ 1699 ਨੂੰ ਇਹਦੀ ਸਾਜਨਾ ਕੀਤੀ, ਇੱਕ ਜਥੇਬੰਦੀ ਖੜੀ ਹੋਈ, ਤੁਹਾਡੀ ਵੀ ਜਥੇਬੰਦੀ ਹੈ। ਜਥੇਬੰਦੀ ਦੇ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਹੈ ਏਕੇ ਦੀ, ਪਿਆਰ ਦੀ। ਉਹਦੇ ਵਿੱਚ ਜਿੰਨੇ ਵੀ ਕੰਮ ਕਰਨ ਵਾਲੇ ਨੇ, ਉਹਦੇ ਵਿੱਚ ਜਿੰਨੇ ਵੀ ਸ਼ਾਮਿਲ ਹੋਣ ਵਾਲੇ ਨੇ, ਉਹਨਾਂ ਵਿੱਚ ਏਕਾ ਚਾਹੀਦਾ ਏ, ਉਹਨਾਂ ਵਿੱਚ ਪਿਆਰ ਚਾਹੀਦਾ ਏ, ਉਹ ਇੱਕ ਦੂਜੇ ਦੇ ਜਜ਼ਬਾਤਾਂ ਦੀ ਕਦਰ ਕਰਨ, ਇਹ ਲਾਜ਼ਮੀ ਨੇ। ਜੇ ਏਕਾ ਨਾ ਹੋਵੇ, ਜੇ ਪਿਆਰ ਨਾ ਹੋਵੇ, ਕਦੇ ਵੀ ਬੰਦਾ ਚੜ੍ਹਦੀ ਕਲਾ ਵੱਲ ਨਹੀਂ ਜਾ ਸਕਦਾ, ਉੱਨਤੀ ਵੱਲ ਨਹੀਂ ਜਾ ਸਕਦਾ, ਤਰੱਕੀ ਵੱਲ ਨਹੀਂ ਜਾ ਸਕਦਾ। ਇਤਿਹਾਸ ਤੇ ਸਾਡੇ ਪੰਨੇ ਇਸ ਗੱਲ ਦੀ ਗਵਾਹੀ ਭਰਦੇ ਨੇ, ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਸਾਜ ਕੇ ਫਿਰ ਜਿਹੜੀਆਂ ਜ਼ਿੰਮੇਵਾਰੀਆਂ ਸੌਂਪੀਆਂ, ਆਖਿਆ ਸੀ ਤੁਸੀਂ ਦੇਸ਼ ਦੀ ਰਾਖੀ ਕਰਨੀ ਹੈ, ਨਾਲ ਨਾਲ ਮਹਾਰਾਜ ਨੇ ਇਹ ਵੀ ਆਖਿਆ ਐ ਮੇਰੇ ਖਾਲਸਾ, ਆ ਜਿਹੜੀ ਧੜੇਬੰਦੀ ਸੀ, ਜਿਹੜੀ ਫੁੱਟ ਸੀ, ਜਿਹੜੀ ਬੇਤਫਾਕੀ ਸੀ, ਉਹ ਦੇਸ਼ ਨੂੰ ਲੈ ਕੇ ਬਹਿ ਗਈ। ਮੈਂ ਤੁਹਾਨੂੰ ਇਹਨਾਂ ਵਿੱਚੋਂ ਕੱਢਿਆ ਏ, ਬੇਤਫਾਕੀ ਦੇ ਵਿੱਚੋਂ ਮੈਂ ਕੱਢ ਲਿਆ ਤੁਹਾਨੂੰ, ਮੈਂ ਧੜੇਬੰਦੀ ਦੇ ਵਿੱਚੋਂ ਕੱਢ ਲਿਆ ਏ, ਤੇ ਤੁਹਾਨੂੰ ਮੈਂ ਉਸ ਅਕਾਲ ਪੁਰਖ ਦੇ ਨਾਲ ਜੋੜਿਆ ਏ, ਉਹਦੇ ਨਾਲ ਜੁੜ ਕੇ ਰਹਿਣਾ ਤੇ ਜੁੜ ਕੇ ਏਕੇ ਪਿਆਰ ਦੇ ਵਿੱਚ ਰਹਿਣਾ। ਕਦੇ ਵੀ ਆਪਦੇ ਅੰਦਰ ਤੁਸੀਂ ਫੁੱਟ ਨਾ ਪੈਦਾ ਹੋਣ ਦਿਓ, ਬੇਤਫਾਕੀ ਦੇ ਵਿੱਚ ਨਾ ਜਾਇਓ, ਬੇਤਫਾਕੀ ਲੈ ਕੇ ਬਹਿ ਜਾਂਦੀ ਹੈ। ਆਮ ਇਹ ਸਿੱਧੀ ਗੱਲ ਆਪਾਂ ਪਰਿਵਾਰ ਦੀ ਵੇਖਦੇ ਹਾਂ, ਜੇ ਦੋ ਭਰਾਵਾਂ ਵਿੱਚ ਏਕਾ, ਦੋ ਭਰਾਵਾਂ ਵਿੱਚ ਭਾਵੇਂ ਕਿੱਡਾ ਵੀ ਕੋਈ ਖੱਬੀ ਖਾਨ ਹੋਵੇ, ਘਰ ਦੇ ਮੂਰਤੀ ਸੋਚ ਸਮਝ ਕੇ ਲੰਘਦਾ ਹੈ, ਉਹਨੂੰ ਪਤਾ ਇਹਨਾਂ ਭਰਾਵਾਂ ਦੇ ਵਿੱਚ ਏਕਾ ਹੈ। ਪਰ ਜੇ ਭਰਾਵਾਂ ਵਿੱਚ ਹੀ ਡੰਗ ਖੜਕਦੀ ਹੋਵੇ, ਭਰਾ ਹੀ ਇੱਕ ਦੂਜੇ ਨੂੰ ਜਦੋਂ ਸ਼ਾਮਾਂ ਰਾਤਰੀ ਸ਼ੁਰੂ ਹੁੰਦੀ ਹੈ ਡਾਂਗ ਲਈ ਫਿਰਦੇ ਹੁਣ ਇੱਕ ਦੂਜੇ ਦੇ ਮਗਰ, ਫਿਰ ਭਾਵੇਂ ਪਿੰਡ ਦਾ ਦੁੱਖੀ ਬੰਦਾ ਹੋਵੇ, ਉਹ ਵੀ ਘੰਘੂਰੇ ਮਾਰ ਮਾਰ ਕੇ ਲੰਘਦਾ ਹੈ, ਉਹਨੂੰ ਪਤਾ ਇਹਨਾਂ ਦੀ ਤਾਂ ਆਪਸ ਵਿੱਚ ਨਹੀਂ ਬਣਦੀ। ਅੱਜ ਜਿੰਨੇ ਵੀ ਤੁਸੀਂ ਸੇਵਾਦਾਰ ਆਏ ਹੋ, ਸਤਿਗੁਰੂ ਮਹਾਰਾਜ ਤੁਹਾਡੇ ਵਿੱਚ ਏਕਾ, ਪਿਆਰ, ਇਤਫਾਕ ਬਣਾ ਕੇ ਰੱਖੇ, ਤੁਹਾਡੇ ਵਿੱਚ ਕਦੇ ਵੀ ਫੁੱਟ ਬੇਤਫਾਕੀ ਨਾ ਪੈਦਾ ਹੋਵੇ। ਤੁਸੀਂ ਜਿੰਨਾ ਸਮਾਂ ਵੀ ਆਪਣੀ ਇਹ ਡਿਊਟੀ ਕਰਨੀ ਆ, ਚੜ੍ਹਦੀ ਕਲਾ ਦੇ ਨਾਲ ਕਰੋ ਅਤੇ ਗੁਰੂ ਮਹਾਰਾਜ ਤੁਹਾਨੂੰ ਤੰਦਰੁਸਤੀ ਵੀ ਬਖਸ਼ੇ, ਇਹ ਆਪਾਂ ਅਰਦਾਸ ਬੇਨਤੀ ਕਰਨੀ ਆ। ਕਿਉਂਕਿ ਸਾਡੇ ਕੋਲ ਅਰਦਾਸ ਹੀ ਐਸੀ ਹੈ ਜਿਵੇਂ ਇੱਕ ਪੰਛੀ ਨੂੰ ਉਡਾਰੀ ਲਾਉਣ ਵਾਸਤੇ ਉਹਨੂੰ ਉਹਦੇ ਖੰਭਾਂ ਦੀ ਲੋੜ ਪੈਂਦੀ ਹੈ, ਪਰਾਂ ਦੀ ਲੋੜ ਪੈਂਦੀ ਹੈ, ਇਸੇ ਤਰ੍ਹਾਂ ਸਿੱਖ ਨੂੰ, ਬੰਦੇ ਨੂੰ ਜ਼ਿੰਦਗੀ ਜਿਉਣ ਵਾਸਤੇ ਅਰਦਾਸ ਦੀ ਲੋੜ ਪੈਂਦੀ ਹੈ। ਖੁਸ਼ੀ 'ਚ ਵੀ ਕਰਦੇ ਹਾਂ, ਗਮੀ 'ਚ ਵੀ ਕਰਦੇ ਹਾਂ। ਜਸਵੰਤ ਸਿੰਘ ਜੀ ਨੇਕੀ ਬਹੁਤ ਵੱਡੇ ਵਿਦਵਾਨ ਹੋਏ ਨੇ ਸਾਡੇ, ਉਹਨਾਂ ਨੇ ਅਰਦਾਸ ਦੇ ਅਖਰੀ ਅਰਥ ਜਿਹੜੇ ਕੀਤੇ, ਉਹ ਕਹਿੰਦੇ ਆੜੇ ਦਾ ਅਰਥ ਅੰਤਰਜਾਮੀ ਹੈ। ਜਿਹਦੇ ਅੱਗੇ ਅਰਦਾਸ ਕਰਦੇ ਹਾਂ, ਉਹ ਦਿਲਾਂ ਦੀਆਂ ਬੁੱਝਦਾ ਹੈ, ਦਿਲਾਂ ਦੀਆਂ ਉਹ ਜਾਣਦਾ ਹੈ। ਰਾਰੇ ਦਾ ਅਰਥ ਰਖਵਾਲਾ ਹੈ, ਰੱਖਿਆ ਕਰਨ ਵਾਲਾ ਮੇਰਾ ਮਾਲਕ ਹੈ, ਦਾਤਾ। ਦਾ ਦਾ ਅਰਥ ਦਾਤਾਰ ਹੈ, ਅਸੀਂ ਝੋਲੀ ਅੱਡਦੇ ਹਾਂ, ਉਹ ਸਾਡੀਆਂ ਝੋਲੀਆਂ ਭਰਦਾ ਹੈ, ਉਹੀ ਦਾਤਾਂ ਦਿੰਦਾ ਹੈ ਸਾਨੂੰ। ਸੱਸੇ ਦਾ ਅਰਥ ਸਹਾਰਾ ਓਟ, ਜੇ ਇਸ ਦੁਨੀਆਂ ਦੇ ਵਿੱਚ ਸਹਾਰਾ ਓਟ ਹੈ ਉਸ ਵਾਹਿਗੁਰੂ ਦਾ, ਅਕਾਲ ਪੁਰਖ ਜੀ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਓ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੀਏ, ਕੀਤੀ ਅਰਦਾਸ ਕਦੇ ਵੀ ਬਿਰਥੀ ਜਾਵੇ। ਅਰਦਾਸ ਕਦੇ ਬਿਰਥੀ ਨਹੀਂ ਜਾਂਦੀ, ਬਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ। ਪਰ ਅਰਦਾਸ ਕਰਨ ਵਾਲੇ ਇੱਕ ਗੱਲ ਦਾ ਧਿਆਨ ਰੱਖਿਓ, ਉਹਨਾਂ ਅੰਦਰ ਭਰੋਸਾ ਅਕੀਦਾ ਵਿਸ਼ਵਾਸ ਲਾਜ਼ਮੀ ਆ। ਉਹ ਇੱਕ ਦੇ ਨਾਲ ਜੁੜੇ ਹੋਣ, ਇੱਕ ਤੇ ਉਹਨਾਂ ਦਾ ਭਰੋਸਾ ਹੋਵੇ, ਉਹਨਾਂ ਦੀ ਹੋਰ ਕੋਈ ਝਾਕ ਨਾ ਹੋਵੇ ਵੀ ਹੋਰ ਥਾਂ 'ਤੇ ਵੀ ਜਾਣਾ। ਜਿਹੜੇ ਇੱਕ ਦੇ ਇੱਕ 'ਤੇ ਭਰੋਸਾ ਰੱਖ ਕੇ ਅਰਦਾਸ ਕਰਦੇ ਆ, ਅਰਦਾਸ ਪ੍ਰਵਾਨ ਹੁੰਦੀ ਹੈ। ਇਹ ਮੇਰੇ ਸਤਿਗੁਰੂ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦ ਨੇ। ਆਓ ਬੜੇ ਪਿਆਰ ਦੇ ਨਾਲ, ਕੀਤੀ ਅਰਦਾਸ ਕਦੇ ਵੀ ਬਿਰਥੀ ਜਾਵੇ ਨਾ। ਸਾਰੇ ਸੇਵਾਦਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ, ਢਾਡੀ ਜੱਥਾ ਪਮਾਲ ਦਾ ਗਾ ਕੇ।

ਸਤਿਗੁਰੂ ਮਹਾਰਾਜ ਦੀ ਸ਼ਕਤੀ ਤੇ ਭਰੋਸਾ ਰੱਖ ਕੇ ਗੁਰੂ ਮਹਾਰਾਜ ਦੇ ਅੱਗੇ ਗਲ ਪੱਲਾ ਪਾ ਕੇ ਅਰਦਾਸ ਬੇਨਤੀ ਜੋਦੜੀ ਦੇ ਵਿੱਚ ਜੁੜਨ ਵਾਲਾ ਜਿਹੜਾ ਗੁਰੂ ਕਾ ਸਿੱਖ ਹੈ ਉਹਨੂੰ ਇਹ ਯਕੀਨ ਤੇ ਭਰੋਸਾ ਵੱਧ ਜਾਂਦਾ ਏ ਗੁਰੂ ਮੇਰੇ ਅੰਗ ਸੰਗ ਹੈ ਸਹਾਈ ਹੋਵੇਗਾ। ਅੱਜ ਜਿੰਨੇ ਵੀ ਤੁਸੀਂ ਸੇਵਾਦਾਰ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਆਏ ਹੋ ਫਿਰ ਇਹੀ ਅਰਦਾਸ ਹੈ ਤੁਹਾਡੇ ਵਿੱਚ ਏਕਾ ਤੁਹਾਡੇ ਵਿੱਚ ਪਿਆਰ ਬਣਿਆ ਰਹੇ ਇਤਫਾਕ ਬਣਿਆ ਰਹੇ ਕਿਉਂਕਿ ਇਹ ਬਹੁਤ ਵੱਡੀਆਂ ਦਾਤਾਂ ਨੇ। ਅੱਜ ਕੌਮ ਦੇ ਵਿੱਚ ਵੀ ਦਾਤਾਂ ਕੌਮ ਦੇ ਵਿੱਚ ਏਕਾ ਪਿਆਰ ਇਤਫਾਕ ਪੈਦਾ ਕਰੇ। ਅਨੰਦ ਸਾਹਿਬ ਦਾ ਪਾਠ ਹੋਵੇਗਾ, ਅਰਦਾਸ ਬੇਨਤੀ ਹੋਵੇਗੀ, ਤੁਹਾਡੀਆਂ ਕਿਰਤ ਕਮਾਈਆਂ ਦੇ ਵਿੱਚੋਂ ਗੁਰੂ ਕੇ ਲੰਗਰ ਚੱਲਦੇ ਨੇ, ਤੁਹਾਡੀਆਂ ਕਿਰਤ ਕਮਾਈਆਂ ਦੇ ਵਿੱਚ ਦਾਤਾ ਬਰਕਤ ਪਾਵੇ। ਸਤਿਗੁਰੂ ਮਹਾਰਾਜ ਜੀ ਦੇ ਆਓ ਪਾਵਨ ਆਪਾਂ ਅਨੰਦ ਸਾਹਿਬ ਦਾ ਪਾਠ ਅਤੇ ਅਰਦਾਸ ਬੇਨਤੀ ਦੇ ਵਿੱਚ ਜੁੜੀਏ ਜੀ। ਆਓ ਬੜੇ ਪਿਆਰ ਤੇ ਸਤਿਕਾਰ ਨਾਲ ਅਨੰਦ ਸਾਹਿਬ ਦਾ ਪਾਠ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ। ਅਰਜਨ ਹਰਿ ਗੋਬਿੰਦੋ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿਆ ਵੈ ਧਾਏ।

ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ

ਸਤਿਗੁਰੂ ਜੀ ਰਹਿਮਤ ਕਰਨੀ, ਸਮੂਹ ਵਰਕਰਾਂ ਦੇ, ਸਮੂਹ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਇਹ ਉਪਰਾਲੇ ਉਦਮ ਕਰਨ ਦੇ, ਬਲ ਬਖਸ਼ਿਸ਼ ਕਰਨੇ, ਸਮੂਹ ਵਰਕਰਾਂ ਵੱਲੋਂ ਸੱਚੇ ਪਾਤਸ਼ਾਹ ਜੀ ਜੋ

ਫਤਿਹ ਜੁਗ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਬਖਸ਼ਿਸ਼ ਰਹਿਮਤ ਕਿਰਪਾ ਕੀਤੀ, ਗੁਰੂ ਘਰ ਦੇ ਸੇਵਕ ਲੌਂਗ ਸ਼ੋਰਮੈਨ ਦੇ ਸਮੂਹ ਵਰਕਰਾਂ ਵੱਲੋਂ ਸਮੂਹ ਪਰਿਵਾਰਾਂ ਵੱਲੋਂ ਮਿਲ ਕਰਕੇ ਹਰੇਕ ਸਾਲ ਦੀ ਤਰ੍ਹਾਂ ਸਮੂਹ ਵਰਕਰਾਂ ਦੀ ਚੜ੍ਹਦੀ ਕਲਾ ਅਤੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਬੇਨਤੀ ਨੂੰ ਮੁੱਖ ਰੱਖਦੇ ਹਾਂ। ਗੁਰੂ ਘਰ ਵਿਖੇ ਪਾਵਨ ਬਾਣੀ ਦੇ ਸਹਿਜ ਪਾਠ ਆਰੰਭ ਕਰਵਾਏ ਗਏ ਸਨ। ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸੰਪੂਰਨਤਾ ਦੇ ਭੋਗ ਪਏ ਉਪਰੰਤ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਗੁਰੂ ਘਰ ਦੇ ਢਾਡੀ ਜਥੇ ਵੱਲੋਂ ਇਤਿਹਾਸ ਦੀਆਂ ਵਿਚਾਰਾਂ ਢਾਡੀ ਵਾਰਾਂ ਰਾਹੀਂ ਆਪ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ ਲੌਂਗ ਸ਼ੋਰਮੈਨ ਦੇ ਸਮੂਹ ਸੇਵਾਦਾਰ ਵਰਕਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਸਮੂਹ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਭ ਨੂੰ ਜੀ ਆਇਆਂ ਜੀ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਮੂਹ ਵਰਕਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀਆਂ ਸੇਵਾਵਾਂ ਇਸੇ ਤਰ੍ਹਾਂ ਬਖਸ਼ਿਸ਼ ਕਰਕੇ ਆਪਣੀਆਂ ਬਖਸ਼ਿਸ਼ਾਂ ਰਹਿਮਤਾਂ ਅਤੇ ਵਡਿਆਈਆਂ ਦੇ ਨਾਲ ਸਤਿਗੁਰੂ ਜੀ ਨਿਵਾਜਦੇ ਰਹਿ।

ਗੁਰੂ ਘਰ ਦੇ ਸਮੂਹ ਸੇਵਾਦਾਰ ਅਤੇ ਮੁੱਖ ਸੇਵਾਦਾਰ ਸਤਿਕਾਰਯੋਗ ਭਾਈ ਹਰਭਜਨ ਸਿੰਘ ਜੀ ਅਠਵਾਲ, ਤਿੰਨਾਂ ਵੱਲੋਂ ਸਮੂਹ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਉਦਮ ਉਪਰਾਲੇ ਬਖਸ਼ਿਸ਼ ਕਰਕੇ ਆਪਣੇ ਦਰ ਘਰ ਦੀਆਂ ਸੇਵਾਵਾਂ ਬਖਸ਼ਿਸ਼ ਕਰਨ ਜੀ। ਇੱਕ ਵਾਰ ਫਿਰ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਭ ਨੂੰ ਜੀਓ ਆਇਆ। ਗੁਰੂ ਕੇ ਲੰਗਰ ਸਮੂਹ ਸੇਵਾਦਾਰਾਂ ਵੱਲੋਂ ਸੱਜੇ ਹੋਏ ਹਨ। ਗੁਰੂ ਕਾ ਪ੍ਰਸ਼ਾਦ ਲੈ ਕੇ ਸਾਰੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਜੀ। ਇੱਥੇ ਹੀ ਦੀਵਾਨਾਂ ਦੀ ਸਮਾਪਤੀ ਹੈ। ਪਿਆਰ ਅਦਬ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਹਨ। ਗੁਰੂ ਕੀ ਹਜ਼ੂਰੀ ਅੰਦਰ ਆ ਕਰਕੇ ਬੈਠਣ ਦੀ ਕਿਰਪਾਲਤਾ ਕਰੋ ਜੀ।

ਕੋਨ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ

ਜਾਏ, ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਈ, ਅੰਮ੍ਰਿਤ ਨਾਮ ਮ੍ਰਿਤ ਮਾਹਿ ਸਮਾਈ।

ਸਿਮਰੈ ਸਿ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸਿ ਬੇਮੋਤਾ ਜੇ ਪ੍ਰਭ ਕੋ ਸਿਮਰੈ ਸਿ ਸਰਵ ਕੇ ਰਾਜੇ ਪ੍ਰਭ ਕੋ ਸਿਮਰੈ ਸਿ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸਿ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸਿ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ

ਸੰਤ ਕਾ ਦੁਖਨ ਥਾਂ ਭ੍ਰਿਸ਼ਟ ਹੋਏ ਸਮ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰ ਸੰਤ ਕੇ ਦੁਖਨ ਦੇ ਮੋਹ ਪਵੈ ਸੰਤਨ ਕਾ ਦੁਖਨ ਕਾ ਜਿਉਂ ਲਵੈ ਸੰਤਨ ਕਾ ਦੁਖਨ ਸਰਪ ਜੋਨ ਪਾਏ ਸੰਤ ਕਾ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕਾ ਦੁਖਨ ਤ੍ਰਿਖਣਾ ਮੈਂ ਚੱਲੈ ਸੰਤ ਕਾ ਦੁਖਨ ਸਭ ਕੁਸ਼ਲੈ ਸੰਤ ਕਾ ਦੁਖਨ ਤੇਜ ਸਭ ਜਾਏ ਸੰਤ ਕਾ ਦੁਖਾ ਨੀ ਨੀਚਾਏ ਸੰਦੋਖੀ ਗਾਥਾ ਕੁਨਾਏ ਨਾਨਕ ਸੰਤ ਪਾਵੇ ਤਾਂ ਹੋਏ ਪੀ ਗਤ ਪਾਏ ਸੰਤ ਕਾ ਨਿੰਦਕ ਮਾਂ ਤਤਾਈ ਸੰਤ ਕਾ ਨਿੰਦਾ ਖੰਡਕ ਨਾ ਪਾਈ ਸੰਤ ਕਾ ਨਿੰਦਕ ਮਾਂ

ਅਰਜੀਨ ਸੰਤ ਕਾ ਨਿੰਦਾ ਕੋ ਸਰਬਰੋ ਸੰਤ ਕਾ ਨਿੰਦਾ ਕੋ ਸਦਾ ਬਿਜੋ ਸੰਤ ਕੀ ਨਿੰਦਾ ਦੁਖ ਮੰਦ ਹੋਖਾ ਨਾਨਕ ਸੰਤ ਪਾਵੇ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵੇਤਾ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤਾ ਸੰਤ ਕਾ ਦੁਖੀ ਕੋ ਡਨ ਲਾਗੈ ਸੰਤ ਕਾ ਦੁਖੀ ਕੋ ਸਭ ਦਿਆਗੈ ਸੰਤ ਕਾ ਦੁਖੀ ਮਾਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ

ਸੰਤ ਕਾ ਦੁਖੀ ਕੋ ਧਿਆਨ ਪਰਮਾਈਆ, ਸੰਤ ਕਾ ਦੁਖੀ ਉੱਜੜ ਪਾਈਆ, ਸੰਤ ਕਾ ਦੁਖੀ ਅੰਦਰ ਤੇ ਥੋਥਾ, ਜਿਉ ਸਾਹ ਬਿਨਾ ਮ੍ਰਿਤਾ ਕੀ ਨੋਥਾ, ਸੰਤ ਕਾ ਦੁਖੀ ਕੀਜੜ ਕਿਸ਼ਨਾ, ਆਪਣ ਬੀਜਾ ਬੇਹੀ ਕਾਹੇ, ਸੰਤ ਕਾ ਦੁਖੀ ਕੋ ਅਵਰ ਨ ਰੱਖਣ ਹਾਰ, ਨਾਨਕ ਸੰਤ ਪਵੇ ਤਾਂ ਲਏ ਉਬਾਰ, ਸੰਤ ਕਾ ਦੁਖੀ ਉਮਰ ਲਾਏ, ਜਿਉ ਜਲ ਬਹੂਣ ਮਛਲੀ ਤੜ ਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜਿਉਂ ਭਾਵ ਈਦਨ ਨਹੀਂ ਦਰਾਬੈ, ਸੰਤ ਕਾ ਦੁਖੀ ਛੁਟੇ ਅਕੇਲਾ, ਜਿਉਂ ਬੁਆੜ ਤਿਲਖੇ ਤਮਾਏ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਨਮ ਸੇ ਆਕੈਤ, ਕਰ ਨਿੰਦਾ ਕਾਤਲ ਹੀ ਪਿਆ, ਨਾਨਕ ਜੋਤ ਪਾਵਾ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਜਾਏ, ਸੰਤ ਕਾ ਦੁਖੀ ਕੋ ਦਰਗਾ ਮਨੇ ਸਜਾਏ, ਸੰਤ ਕਾ ਦੁਖੀ

ਜਾਪ ਜਿਨ ਪ੍ਰਵਜਾਤਾ ਸੋ ਸੁਭਾਵੰਤਾ ਸਗਲ ਸੰਸਾਰ ਦਰੈ ਤਨਮੰਤਾ ਪ੍ਰਭ ਕੇ ਸੇਵਕ ਸਗਲ ਵਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੀ ਮੀਲ ਲੈ ਕਿਰਪਾਲ ਗੁਰ ਕਾ ਸਬਜਾ ਪੈ ਨਿਹਾਲ

ਅਸ਼ਟਮਦੀ ਅਵਨਾਸੀ ਬ੍ਰਹਮਣ ਮਹਿਰਾ ਮਾਨੁ ਕੀ ਤੁਮ ਪ੍ਰੀਤ ਦਿਆਗ ਦਿਸਤੇ ਪਰੇ ਨਾਹੀ ਕਿਸ਼ਕੋਏ ਸਰਬੰਦਰ ਅੰਦਰ ਏਕੋ ਸੋਏ।

0: ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਨ ਸਾਧ ਸਤ ਬਤ ਸਤ ਕਰਨੀ ਨਰਮਾ ਨਰਮਲੀ ਦੇਹ ਬੁਝਾਇ ਦਸੇ ਸਭ ਅਲੀ
1: ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼

ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀਵ ਨਾਲ ਸਮਾਰੈ। ਗੁਰ

ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਵਿਸ਼ਵੇ ਗੁਰ ਕਾ ਮਨ ਮਨ ਸੋ ਸੇਵਕ ਪਰਮੇਸ਼

ਏਕਹਿ ਆਪ ਨਹੀਂ ਕਛ ਭਰਮ, ਸਹਿਸ ਜਿਆਨ ਪਲਿਆ ਨ ਜਾਈਐ, ਨਾਨਕ ਐਸਾ ਗੁਰਬਟ ਪਹਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ।

ਸਦਾ ਪਗ ਪਰਗਾਸੀ। ਨਾਨਕ ਪਰਮ ਮੋਹ ਦੁਖ ਤੈ ਤੇ ਨਾਸੇ, ਤਪਤ ਮਾਏ ਠਾਡ ਵਰਤਾਈ, ਅੰਧ ਪਇਆ ਦੁਖ ਨਾ ਠੇ ਪਾਈ, ਹੀ ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਪਉ ਚੁੱਕਾ ਨਿਰਪਉ ਹੋਏ ਬਸੇ, ਸਗਲ ਬਿਆਦ ਮਨ ਤੇਖੈ ਨਸੇ।

ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ

ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰ ਕਸ਼ ਨਾਮ ਦ੍ਰਿਸ਼ਟਿਤਾ ਪਾਪ ਪੁਨ ਤਵ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਧ ਤਵ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸਕਾ ਵਰਨ ਚਿਹਨ ਨਾਮ ਜਾਪਤ ਤਬ ਹਰਖ ਸੋ ਕਹਿ ਕਿਸ ਹੈ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸੋਤ ਭਰਮ ਆਪਣ ਖੇਲ ਆਪ ਵਰਤੀਜਾ ਨਾਨਕ ਕਰਨਾ ਹਾਰ ਨਾਮ ਦੂਜਾ ਜਬ ਹੋਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕਿਸ ਕਹੋ ਗਨੀ ਜਬ ਇੱਕ ਹੈ ਹਰਕਮਾ ਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਖਤ ਕਹੋ ਕਿਤ ਠਾਏ ਜਬ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਣ ਚਲਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਮਾ ਪਾਰ ਅਬਿਨਾਸੀ ਸੁਖ ਆਪਣ ਆਸਨ ਤਹਿ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤਹਿ ਕੌਣ ਕਉ ਮਹਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਹੋ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸ ਹੈ ਭੂਕਮ ਤ੍ਰਿਪਤਾਵੈ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਾਵੇ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜਹ ਸਰਬ ਕਲਾਇਆ ਪਹਿ ਪ੍ਰਵੀਨ ਤਹਿ ਬੇਦ ਕਤੇਵ ਕਹਾ ਕਉ ਚੀਨ ਜਾਵੇ ਆਪਣੇ ਆਪ ਆਪ ਉਰਤਾਰੈ ਤਉ ਸਗਨ ਆਪ ਸਗਨ ਕਹਾ ਵਿਚਾਰੈ ਜੈ ਆਪਨ ਉਚਾਪਨ ਆਪ ਮੇਰਾ ਤਹਿ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨਹੁ ਆਪ

ਹਉਮੈ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਵੇਖੈ ਜੈ ਅਭਗਤ ਭਗਤੈ।

ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚਨਾਮ ਸੋਈ ਜਨ ਪਾਏ ਸੋ ਸਮਦ

ਪੂਰੇ ਗੁਰ ਕੀ ਪੂਰੀ ਦਿਖਿਆ, ਜਿਸਮਨ ਬਸੈ ਤਿਸ ਸਾਚ ਪਰੀਖਿਆ, ਮਨ ਤਨ ਨਾਮ ਜਪਹੁ ਲਿਵ ਲਾਏ, ਦੁਖ ਦਰਦ ਮਨ ਤੇ ਭਉ ਜਾਏ, ਸਚ ਵਾਪਾਰ ਕਰੋ ਵਾਪਾਰੀ।

ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮਹਿੰਦੇਕ ਸਤਸੀਅਰ ਸੂਰ ਨਖਿਅਤਰ ਮਹਿੰਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬਹੂ ਡੋਲੇ ਸਰਬ ਕਲਾ ਕਰਖੇ ਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ ਸਰਬ ਜੋ

ਸੰਜਨਾ ਕਾ ਪੇਖਣ ਸਾ ਬ੍ਰਹਮ, ਸੰਜਨਾ ਕੈ ਹਿਰਦੈ ਸਭ ਧਰਮ, ਸੰਜਨਾ ਸੁਣਹਿ ਸੁਭ ਬਚਨ, ਸਰਬਿਆ ਪੀ ਰਾਮ ਸੰਗਰਚਨ, ਜਿਨ ਜਾਤਾ ਤਸਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿ, ਜੋ ਜੋ ਹੋਏ ਸੋਈ ਸੁਖ ਮਾਨੈ। ਕਰਨ ਕਰਾਵਨ ਹਾਰ ਪ੍ਰਭ ਜਾਣੈ, ਅੰਤਰ ਬਸੇ ਬਾਹਰ ਭੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹਿ, ਆਪ ਸਤ ਕੀਆ ਸਭ ਸਤ, ਤਿਸ ਪ੍ਰਭਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਇੱਕ ਅੰਕਾਰ, ਅਣਕ ਕਲਾ ਲਖੀ ਨ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਵ ਭੂਤ ਆਪ ਵਰਤਾਰਾ, ਸਰਵ ਨੈਣ ਆਪ ਪੇਖਣ ਹਾਰਾ, ਸਗਲ ਸਮਗਰੀ ਜਾ ਕਾ ਤਨਾ ਆਪਨ, ਜਸ ਆਪ ਹੀ ਸੁਣਾ।

ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੇ ਤਾਂ ਲੈ ਸਮਾਏ। ਇਸ ਤੇ ਹੋਏ ਸੁਣਾ ਹੀ ਪੂਰਾ ਉਰੇ, ਕਹੋ ਕਿਨੈ ਕਛ ਕਰਾਇਆ, ਭਲਾ ਕਰਤੂ ਤਤਨੀ ਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਉਤਪੋਤ ਆਪਣ ਸੰਗਰਾਜ, ਤਾਂ ਕੀ ਗਤਮਿਤ ਕਹੀ ਨਾ ਜਾਏ, ਦੂਸਰੋ ਏ ਤਾਂ ਸੋਝੀ ਪਾਏ।